0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਫਤਿਹ।
2: ਕੈਲਗਰੀ ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ, ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨੌਰਥ ਈਸਟ, ਕੈਲਗਰੀ।
4: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
5: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
4: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨੌਰਥ ਈਸਟ, ਕੈਲਗਰੀ।
6: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
4: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਇਨ ਵਿਦ ਸਾਗਰ ਤਰੀਐ ਜੀਵ ਧਿਆਨ ਮਹਿ ਮਰੀਐ। ਅੱਜ ਦਾ ਟਾਪਿਕ ਵੀ ਜਿਹੜਾ ਹੈ ਗੁਰਮਤ ਮੁਤਾਬਕ ਜੀਵਨ ਦਾ ਮਨੋਰਥ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਾਫ ਜੀਵਨ ਦਾ ਮਕਸਦ ਦੱਸਦੇ ਨੇ ਸਪਸ਼ਟ। ਬੇਸ਼ੱਕ ਸਾਨੂੰ ਹੋਰ ਹੋਰ ਕਰਮ ਕਾਂਡਾਂ ਵੱਲ ਹੋਰ ਹੋਰ ਕਈ ਇਹੋ ਜਿਹੇ ਕਨਸੈਪਟਸ ਕਹਿ ਦਿਓ, ਸੰਕਲਪ ਲੈ ਕਹਿ ਦਿਓ, ਜਿਨ੍ਹਾਂ ਦੇ ਬਾਰੇ ਪ੍ਰੇਰਣਾ ਦਿੱਤੀ ਜਾਂਦੀ ਹੈ ਸਾਡੇ ਢਾਡੀਆਂ ਦੁਆਰਾ, ਸਾਡੇ ਕਥਾਵਾਚਕਾਂ ਦੁਆਰਾ, ਪਰ ਕੋਈ ਵੀ ਜੀਵਨ ਦੇ ਉਸ ਪੱਖ ਨੂੰ ਜਿਸ ਦੇ ਵਿੱਚ ਜੀਵਨ ਦਾ ਮਨੋਰਥ ਹੈ ਸਮਝਾਉਣ ਦੀ ਗੱਲ ਕੋਈ ਨਹੀਂ ਕਰਦਾ। ਜੀਵਨ ਦਾ ਮਨੋਰਥ ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਸੰਧਿਆ ਦੇ ਵੇਲੇ ਬਾਣੀ ਪੜ੍ਹਦੇ ਹਾਂ, ਨੌ ਸ਼ਬਦਾਂ ਦਾ ਸੰਗ੍ਰਹਿ ਹੈ, ਸੋ ਦਰ ਸੋ ਪੁਰਖ, ਦੋ ਸੰਗ੍ਰਹਿਾਂ ਦੇ ਵਿੱਚ। ਤੇ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਪਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਪਈਆ। ਇਹੀ ਜੀਵਨ ਦਾ ਮਨੋਰਥ ਪਾਓ। ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਆ ਕਿ ਮਨੁੱਖ ਨੇ ਜਦੋਂ ਸਚਿਆਰਾ ਬਣਨਾ ਹੈ, ਉਹ ਸੱਚ ਹੈ ਤੇ ਉਸ ਸੱਚ ਵਰਗਾ ਗਾਡ, ਗਾਡ ਲਾਈਕ, ਉਸ ਦੇ ਗੁਣਾਂ ਨੂੰ ਧਾਰਨ ਕਰਨ ਨਾਲ ਉਹ ਕਿਵੇਂ ਹੋਣਗੇ? ਉਹ ਕਿਸੇ ਕਰਮ ਕਾਂਡ ਨਾਲ ਨਹੀਂ ਹੋਣਗੇ, ਬਲਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਸ ਮਕਸਦ ਨੂੰ ਸਮਝਦੇ ਹਾਂ। ਕਿਸੇ ਇੱਕ ਬਹੁਤ ਅੱਛੇ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਪਿਆਸ ਲੱਗੀ ਸੀ ਬੜੀ ਸ਼ਿੱਦਤ ਦੀ, ਪਰ ਪਾਣੀ ਜਿਹੜਾ ਕੋਲ ਸੀ ਉਹਦੇ 'ਚ ਜ਼ਹਿਰ ਸੀ, ਜੇ ਪੀ ਲੈਂਦੇ ਤਾਂ ਮਰ ਜਾਂਦੇ, ਜੇ ਨਾ ਪੀਂਦੇ ਤਾਂ ਵੀ ਮਰ ਜਾਂਦੇ। ਤੇ ਉਹ ਅੱਗੇ ਕਹਿੰਦਾ ਬਸ ਇਹੀ ਦੋ ਸਵਾਲ ਨੇ, ਇਹੀ ਦੋ ਮਸਲੇ ਨੇ, ਜਿਹੜਾ ਜ਼ਿੰਦਗੀ ਪਰ ਹੱਲ ਨਹੀਂ ਹੋਏ, ਨਾ ਨੀਂਦ ਹੀ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ ਕਾਸ਼ ਸਮੇਂ ਦੀ ਗੱਲ ਆ ਗਈ, ਥੋੜਾ ਹੋਰ ਸਬਰ ਹੁੰਦਾ। ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ। ਤੇ ਉਹ ਬੰਦਾ ਕਹਿੰਦਾ ਹੈ ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨਾਲੋਂ ਘੱਟ ਹੈ, ਜ਼ਿਆਦਾ ਹੈ, ਨਸੀਬ, ਯਾਨੀ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਇਆ। ਕਿੰਨੀ ਸੋਹਣੀ ਗੱਲ ਹੈ ਜਿਸ ਵਿੱਚ, ਜਿਸ ਨੂੰ ਕਿ ਆਪਾਂ ਜਦੋਂ ਬਾਬਾ ਫਰੀਦ ਜੀ ਤੇ ਇਸ ਕਥਨ ਨੂੰ ਲੈਂਦੇ ਹਾਂ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ। ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਵੀ ਜੀ। ਪਰ ਜੋ ਹੈ ਉਹਦੇ 'ਚ ਹੀ ਤੇਰਾ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ, ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ, ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀ ਜਿਹੜੀ ਸਾਡੀਆਂ ਜਿਹੜੀਆਂ ਲੋੜਾਂ ਨੇ, ਜੋ ਜ਼ਰੂਰਤ ਜ਼ਿੰਦਗੀ ਹੈ, ਉਹ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦਾ, ਸਾਨੂੰ ਕਿਸੇ ਸਮੱਸਿਆ 'ਚ ਪੈਣ ਦੀ ਲੋੜ ਨਹੀਂ, ਉਹ ਤਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ। ਇਹ ਪ੍ਰਾਕਿਰਤਕ ਕੁਦਰਤ ਦਾ ਇੱਕ ਨਿਯਮ ਹੈ ਅਸੀਂ ਕਹਿੰਦੇ ਨਾ ਕਿ ਕੀੜੇ ਨੂੰ ਪੱਥਰ ਦੇ ਵਿੱਚ ਵੀ ਰਿਜ਼ਕ ਦਿੱਤਾ ਜਾਂਦਾ, ਕਿਉਂਕਿ ਕੀੜੇ ਨੂੰ ਉਸਨੇ ਪੈਦਾ ਹੀ ਉੱਥੇ ਕੀਤਾ ਜਿੱਥੇ ਉਹਦੀ ਉਹਦਾ ਜਿਹੜਾ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਬਈ ਉਹਦਾ ਇਕੋਸਿਸਟਮ ਹੈ ਸੀ, ਜਿੱਥੇ ਉਹਦੀ ਰੋਜ਼ੀ ਪਹਿਲਾਂ ਮੌਜੂਦ ਸੀ। ਹੁਣ ਆਪਾਂ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਕਹੀ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰ, ਕਰਮ ਕਾਂਡ ਨਾਲ ਨਹੀਂ ਗੁਣਾਂ ਨਾਲ। ਚਪਚੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ ਗੁਰੂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ ਕਰਮ ਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ। 28ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਸੋਦਰ ਦੀ ਪੌੜੀ ਤੋਂ ਬਾਅਦ, ਮੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ। ਜਿਹੜੀਆਂ ਵਸਤਾਂ, ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਇੰਨਾ ਨਹੀਂ ਆ, ਯੋਗੀ ਲੋਕ ਇਸਤੇਮਾਲ ਕਰਦੇ ਨੇ, ਮੁੰਦਰੀਆਂ ਪਾਉਂਦੇ ਨੇ, ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ, ਸ਼ਰਮ ਪੱਤ ਝੋਲੀ ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ, ਧਿਆਨ ਕੀ ਕਰੇ ਵਿਭੂ, ਜਿਹੜੀ ਸਵਾਹ ਮੰਗਦਾ ਮਲਦਾ ਹੈ ਉਹ ਸਵਾਹ ਮਲਣ ਦੀ ਲੋੜ ਨਹੀਂ ਹੈ, ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ। ਖਿੰਥਾ ਕਾਲ ਕੁਆਇਆ ਕੁਆਰੀ ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ। ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ, ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ, ਅੰਤ ਨੂੰ ਮੌਤ ਨੂੰ ਚੇਤੇ ਰੱਖ। ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ ਕਰਮ ਕਾਂਡ ਨਹੀਂ। ਅਗਲੀ ਪੌੜੀ ਚ ਵੀ ਇਹੀ ਜ਼ਿਕਰ ਆਉਂਦਾ ਹੈ, ਭੁਗਤ ਗਿਆਨ ਦਇਆ ਭੰਡਾਰਨ। ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲਿਆ ਭੰਡਾਰਨ, ਜਿੱਥੇ ਲੰਗਰ ਵੰਡੀਦਾ ਹੈ ਉੱਥੇ ਉਹ ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ। ਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਅੰਤਲੀ ਪੌੜੀ ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ। ਉਹ ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ, ਦੀ ਮਿਸਾਲ ਦਿੰਦੇ ਨੇ ਉੱਥੇ ਦੀ, ਤੇ ਐਰਣ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ ਤੇ ਲੋਹਾ ਕੁੱਟਿਆ ਜਾਂਦਾ ਹੈ, ਜਾਂ ਸੋਨਾ ਜਿਸ ਤੇ ਥੱਲੇ ਰੱਖ ਕੇ ਜਿਸ ਤੇ ਉੱਪਰ ਥੋੜੀ ਮਾਰੀ ਜਾਂਦੀ ਹੈ। ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਨਹੀਂ ਬਣਾ, ਤੇਰੇ ਅੰਦਰ ਗੁਣ ਧੀਰਜ ਚਾਹੀਦਾ, ਸੁਨਿਆਰੇ ਵਰਗਾ ਧੀਰਜ ਸੁਨਿਆਰ। ਐਰਣ ਮਤ, ਮਤ ਨੂੰ, ਸੋਚ ਨੂੰ, ਅਕਲ ਨੂੰ ਜਿਹੜੀ, ਯਾਨੀ ਕਿ ਜਿਸਨੂੰ ਐਰਣ ਕਹਿੰਦੇ ਆ, ਜਿਸ ਦੇ ਉੱਪਰ ਕੁੱਟਦੇ ਨੇ ਉਹ ਮਤ ਨੂੰ ਬਣਾ ਲੈ, ਤੇ ਜਿਸ ਦੇ ਨਾਲ ਜਿਹੜੇ ਹਥੋੜੇ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ। ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖਲਾਂ, ਜਿਹੜਾ ਜਿਹੜੀ ਉਹ ਧੋਂਕਣੀ ਹੈ ਜਿਸ ਚ ਫੂਕ ਮਾਰਦਾ, ਉਹ ਅਕਾਲ ਪੁਰਖ ਦੇ ਪੈ ਦੀਆਂ ਅਗਨ ਤਪਤਾ, ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ ਉਹ ਤੇਰੇ ਪਰਾਸ਼ਰਮ ਦੀ, ਤੇਰੀ ਮਿਹਨਤ ਦੀ। ਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਗ ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ, ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ। ਇਹੀ ਹਰ ਥਾਂ ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਅਗਰ ਚਾਰਾ ਬਣਨਾ ਹੈ ਨਾ, ਪਾਓ उसनु मिलना है ते ओदे मिलन वास्ते जेड़े टूल्स ने जेड़िया जेड़े संद ने जेड़े जेड़िया जुगतिया इख्तियार करनिया ने ओ सारिया ही जेड़िया ने ओ गुणा दिया ने पाओ आपे नु स्वारन दी गल यही जीवन का मनोरथ जेड़ा है गुरमत ने सानू दिता। गुरु नानक पातशाह दा या गुरमत फलसफे दा, क्योंकि गुरु नानक पातशाह इसके मोढ़ी ने, इसनू सवारन वाले ने, इसनू निखारन वाले ने, भावे उन्हां तों पहला भगत साहिबान होए ने, उन्हां दी बाणी भी, उन्हां दा आला ही कलाम भी गुरु नानक पातशाह लैके आए ने गुरु ग्रंथ साहिब दी शोभते। उस सारे का जिहड़ा उन्हां दा एक मैथडोलॉजी सी, जिहड़ा एक तरीकाकार सी, जिस दे विच ओ सारे ही पुरातन रूपकां नूं, पुरातन मैटाफर जिसनूं आपां कहिंदे आ, अलंकार जिसनूं कहिंदे आ, प्रतीक जिहड़े वरते गए ने, शब्दावली जिहड़ी वरती गई है, ओह सारी दी सारी ओही वर्तमान शब्दावली जिहड़ी भारत दी सरजमीन दे उपर लोग जानदे सी, उस दी व्याख्या जिहड़ी कीती है, उसनूं जिहड़ा डिफाइन कीता है, एक्सप्लेन कीता है, ओदी परिभाषा जिहड़ी ओह बदल दित्ती, पाओ उसनूं पुनर व्याख्या कीती गई, रीडिफाइन कीता गया, ते ओह वी हर व्यक्ति नूं, हर किते दे लोकां, जिस तरह इत्थे जोगियां नूं कह रहे ने ना, मुंदा संतोख सरम पर झोली ध्यान की करे विभूत, ठीक है, इसे तरह जदों किसान दे नाल गल करदे ने गुरु साहब, ते किसान नूं की कहिंदे ने, ਉਹਨੂੰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਮਨ ਨੂੰ ਉਹ ਹਾਲੀ, ਉਹ ਹਾਲ ਵਾਹਣ ਵਾਲਾ ਬਣਾ ਲਿਆ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ, ਅਮਲ ਨੂੰ ਕਿਰਸਾਣੀ ਸਮਝ, ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ, ਤਨ ਨੂੰ ਖੇਤ ਬਣਾ, ਯਾਨੀ ਕਿ ਸਾਰਾ ਕੁਛ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ, ਇਸ ਤਰ੍ਹਾਂ ਨਾਮ ਦੇ ਨਾਲ, ਨਾਮ ਬੀਜ ਇਸ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ, ਤੇ ਤੇਰੀ ਰੱਖ ਗਰੀਬੀ ਵੇਸਟ, ਜਿਹੜਾ ਵੇਸਤੇ ਰਹਿ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ, ਮਤ ਉੱਚੀ ਮਨ ਨਹੀਂ, ਹੋਮੇ ਵੀ ਨਹੀਂ, ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਉਸਨੂੰ ਵੀ ਰੱਖ। ਸੋ ਇਸੇ ਤਰ੍ਹਾਂ ਪਾਓ ਕਰਮ ਕਰ ਜਮਸੀ ਸੇ ਕਰ ਭਗਤ ਦੇਖ, ਰਹਾਵ ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ, ਜੀਵਕਾ ਤੇ ਹੈ ਪਰ ਉਸਨੂੰ ਮਾਇਆ ਤੋਂ ਬਚ ਕੇ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਹ ਦੌਲਾ ਸਵਾਲ ਕਰਦਾ ਗੁਜਰਾਤ ਦੇ ਵਿੱਚ, ਉਹ ਕਹਿੰਦਾ ਹੈ, ਹੋ ਸਕਦਾ ਮੈਂ ਪੰਕਤੀਆਂ ਪੂਰੀਆਂ ਜਿਹੜੀਆਂ ਨੇ ਉਹਦਾ ਜਿਹੜਾ ਸਵਾਲ ਹੈ ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ, ਉਹਨੂੰ ਕਹਿੰਦਾ ਹੈ, ਔਰਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਛ ਉਹਦੇ ਸ਼ਬਦ ਨੇ, ਤੇ ਗੁਰੂ ਸਾਹਿਬ ਦਾ ਜਵਾਬ ਹੈ, ਦੌਲਤ ਗੁਜ਼ਰਾਨ ਹੈ, ਔਰਤ ਇਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਦਾ, ਦੌਲਤ ਕੀ ਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂ ਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੋ ਬਣ ਸਕਦੇ ਹਾਂ ਪਾਓ ਰੱਬੀ ਗੁਣਾਂ ਨੂੰ, ਦਾਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ। ਹਾਟ ਹੱਟ ਕਰ ਆਰਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਰ। ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ ਵਪਾਰੀਆਂ ਦੇ ਨਾਲ, ਲੈ ਲਾਹਾ ਮਨ ਹੱਟ ਹੱਸ, ਇਸ ਤਰ੍ਹਾਂ ਜ਼ਿੰਦਗੀ ਚ ਖੁਸ਼ ਹੋ ਜਾ ਵਣਜਾਰਿਆਂ ਅੱਗੇ। ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ, ਚੰਗਿਆਈਆਂ ਮਤ ਮਨ ਜਾਣੈ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਪ੍ਰੋਕਾਸਟੀਨੇਸ਼ਨ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹਿ ਮਹਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ, ਲਾਏ ਚਿੱਤ ਕਰ ਚਾਕਰੀ, ਚਾਕਰ ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਤਾਵਣੀ, ਤਾਂ ਕੋ ਆਖੇ ਤਨ, ਨਾਨਕ ਵੇਖੇ ਨਦਰ ਕਰ ਚੜੇ ਚੋਗਣ। ਪਾਉ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਅਮਲ ਦੇ ਤਹਿਤ ਆਪਣੀ ਜੀਵਿਕਾ ਕਮਾ ਰਿਹਾ ਹੈ, ਅੱਜ ਦੇ ਯੁੱਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ ਲੋਇਰ ਹੈ, ਜੱਜ ਹੈ, ਡਾਕਟਰ ਹੈ, ਕੋਈ IAS ਅਫਸਰ ਹੈ, ਕੋਈ ਕਿਸੇ ਹੋਰ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਨੂੰ ਉਹ ਕਹਿ ਰਿਹਾ ਕਿ ਬਈ ਤੁਹਾਡੇ ਕੰਮ ਦੇ ਵਿੱਚ ਨੇਕੀ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਜੇ ਉਹੋ ਜਿਹਾ ਵਤੀਰਾ ਹਰ ਇੱਕ ਦਾ ਹੋ ਜਾਏਗਾ ਤੇ ਆਪਣੇ ਆਪ ਦੇ ਵਿੱਚ ਹੀ ਸਮਾਜ ਸੁਧਰ ਜਾਏਗਾ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਸਹਿੜੀ ਹੋਈ। ਗੁਲਾਮੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਆਪਣਾ ਰਾਜ ਸੀ ਕਿਸੇ ਦੇ ਜੀ, ਹੋ ਸਕਦਾ ਹੈ ਕਿ ਪੱਛਮੀ ਲੋਕਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆਪਣਾ ਰਾਜ ਸੀ, ਪਰ ਗੁਲਾਮੀ ਸੀ, ਗੁਲਾਮੀ ਇੱਕ ਤਬਕੇ ਦੀ ਸੀ, ਬਾਕੀ ਸਾਰੇ ਹੀ ਇੱਕ ਤਰ੍ਹਾਂ ਦੀਆਂ ਸੋਸ਼ਲ ਚੇਨਸ ਦੇ ਵਿੱਚ, ਸਮਾਜਿਕ ਜ਼ੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਲੁਕਾਈ, ਕਰਮ ਕਾਂਡ ਦੇ ਨਾਂ ਤੇ, ਸੁੱਚ ਪ੍ਰਿਸ਼ਟ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ, ਜਾਤ ਵਰਣ ਦੇ ਨਾਂ ਤੇ, ਯਾਨੀ ਕਿਸੇ ਵੀ ਖੇਤਰ ਦੇ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਜ਼ੰਜੀਰਾਂ ਸਨ, ਮਨੁੱਖ ਦੇ ਮਰਨ ਤੋਂ ਬਾਅਦ ਵੀ ਕਦੀ ਉਸਨੂੰ ਸ਼ਰਾਧ ਕਰਨੇ ਆ ਪਿਤਰਾਂ ਦੀ ਮੁਕਤੀ ਵਾਸਤੇ, ਕਦੀ ਕੋਈ, ਯਾਨੀ ਕਿ ਪੁਰਖਿਆਂ ਦੇ ਨਾਂ ਤੇ ਵੀ ਇੱਕ ਕਿਸਮ ਦੀ ਆਰਥਿਕ ਐਕਸਪਲਾਈਟੇਸ਼ਨ ਸੀ, ਉਹ ਵੀ ਕਾਹਦੇ ਲਈ, ਧਾਰਮਿਕ ਤੌਰ ਤੇ ਬਲੈਕਮੇਲ ਕਰਕੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਇਸ ਪੂਰੀ ਗੁਰਮਤ ਲਹਿਰ ਨੇ ਇੱਕ ਅਜਿਹੀ ਅਵੇਕਨਿੰਗ ਪੈਦਾ ਕੀਤੀ ਕਿ ਮਨੁੱਖ ਨੂੰ ਉਹਨਾਂ ਸਦੀਆਂ ਦੀਆਂ ਗੁਲਾਮੀ ਤੋਂ, ਜ਼ੰਜੀਰਾਂ ਤੋਂ ਆਜ਼ਾਦ ਕਰ ਦਿੱਤਾ। ਅੱਜ ਵੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਇਹ ਨਹੀਂ ਹੈ ਕਿ ਅਸੀਂ ਸੁਧਰੇ ਹੋਏ ਹਾਂ, ਫਿਰ ਵੀ ਸਾਡੇ ਚ ਕੁਛ ਨਾ ਕੁਛ ਕਿਸੇ ਲੈਵਲ ਤੱਕ ਜਾਤ ਪਾਤ ਹੈਗੀ ਆ, ਖਾਸ ਕਰ ਜਿਹੜੀ ਆਜ਼ਾਦੀ ਤੋਂ ਬਾਅਦ ਜਾਂ ਪਿਛਲੀ ਇੱਕ ਡੇਢ ਸਦੀ ਤੋਂ ਬਾਅਦ, ਸਿੱਖ ਰਾਜ ਦੇ ਜਾਣ ਤੋਂ ਬਾਅਦ ਜ਼ਿਆਦਾ ਇਹ ਹੋਈ ਹੈ, ਪਰ ਅੱਜ ਵੀ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਅਜੇ ਵੀ ਉਹ ਕੋਡ ਜਿਹੜਾ ਹੈ ਬਹੁਤ ਹੀ ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵਿੱਚ ਸੀ। ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ। ਮੇਰੇ ਨਾਲ ਕਿਉਂਕਿ ਬੈਠ ਕੇ ਗੱਪਸ਼ਪ ਲਗਾਉਂਦੇ ਹੁੰਦੇ ਸੀ, ਬੈਠੇ ਸੀ ਬਾਹਰ, ਅਸੀਂ ਕੁਰਸੀ ਤੇ ਬੈਠੇ ਹੋਏ ਸਾਂ। ਹਵਾਲਦਾਰ ਨੂੰ ਮੈਂ ਕਿਹਾ, ਉਹ ਆਇਆ, ਮੈਂ ਕਿਹਾ ਜੀ ਬੈਠੋ, ਹੈਡ ਕਾਂਸਟੇਬਲ ਸੀ। ਉਹ ਕਹਿੰਦਾ ਨਹੀਂ ਨਹੀਂ ਨਹੀਂ ਇਹ ਖੜੇ ਨੇ, ਸੰਤਰੀ ਜਿਹੜਾ ਹੈ ਜਿਹੜਾ ਉਹਦੇ ਤੋਂ ਅਜੇ ਸੰਤਰੀ ਨੂੰ ਕੋਈ ਫੀਤੀ ਨਹੀਂ ਸੀ, ਉਹਨੂੰ ਤੇ 3 ਲੱਗੀਆਂ ਹੋਈਆਂ ਸੀ ਉਹਨਾਂ ਤੋਂ। ਕਹਿੰਦਾ ਨਹੀਂ ਇਹ ਖੜੇ ਹੈ, ਯਾਨੀ ਕਿ ਇਤਨੀ ਜ਼ਹਿਨੀ ਗੁਲਾਮੀ ਜਿਹੜੀ ਸੀ ਉਹ ਅਜੇ ਵੀ ਭਾਰਤ ਦੇ ਬਾਕੀ ਮੱਧ ਭਾਰਤ ਵਿੱਚ, ਦੱਖਣੀ ਭਾਰਤ ਵਿੱਚ ਅਜੇ ਵੀ ਹੈ। ਇਸ ਖਿੱਤੇ ਨੂੰ ਗੁਰੂ ਸਾਹਿਬਾਨ ਦੀ ਸੋਚ ਨੇ, ਉਸ ਰੈਵੋਲੂਸ਼ਨ ਨੇ, ਇਸੇ ਕਰਕੇ ਡਾਕਟਰ ਨਹੀਂ ਡਾਕਟਰ ਨਹੀਂ ਸਰਦਾਰ ਜਗਜੀਤ ਸਿੰਘ ਨੇ ਜਿਹੜੀ ਪੁਸਤਕ ਲਿਖੀ ਸੀ ਦ ਸਿੱਖ ਰੈਵੋਲੂਸ਼ਨ, ਸਿੱਖ ਇਨਕਲਾਬ, ਜਿਸ ਦਾ ਪੰਜਾਬੀ ਟਰਾਂਸਲੇਸ਼ਨ ਵੀ ਹੈਗਾ, ਉਹ ਇਸੇ ਕਰਕੇ ਇਸਨੂੰ ਇਨਕਲਾਬ ਹੀ ਕਿਹਾ ਗਿਆ। ਕਿਉਂ? ਭਗਤ ਸਾਹਿਬ ਆ, ਭਗਤ ਦਾ ਮਤਲਬ ਹੀ ਹੈ ਇਨਕਲਾਬੀ ਪੁਰਸ਼। ਅੱਜ ਵੀ ਜੇ ਕਿਸੇ ਖਾਸ ਤਬਕੇ ਦੇ ਵਿੱਚ ਜਾ ਕੇ ਕਿਸੇ ਭਗਤ ਸਾਹਿਬਾਨ ਨੂੰ ਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ, ਸਤਿਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ। ਅਸਲ ਦੇ ਵਿੱਚ ਭਗਤ ਸ਼ਬਦ ਜਿਹੜਾ ਹੈ ਗੁਰੂ ਸਾਹਿਬਾਨ ਨੇ ਉਹਨਾਂ ਮਹਾਨ ਪੁਰਸ਼ਾਂ ਲਈ ਵਰਤਿਆ ਜਿਹੜੇ ਇੱਕ ਇਨਕਲਾਬੀ ਲਹਿਰ ਦੇ, ਕਿਉਂਕਿ ਉਸ ਮੂਵਮੈਂਟ ਨੂੰ ਹੀ ਭਗਤੀ ਮੂਵਮੈਂਟ ਕਹਿੰਦੇ। ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ, ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ, ਭਾਵੇਂ ਰਾਮਾਨੰਦ ਜੀ ਹੋਏ ਜੋ ਉਹਨਾਂ ਸਾਰਿਆਂ ਦੇ ਗੁਰੂ ਸਨ, ਜਾਂ ਰਵਿਦਾਸ ਜੀ ਹੋਏ ਆ, ਉਸ ਮੂਵਮੈਂਟ ਨੂੰ ਹੀ ਭਗਤ ਮੂਵਮੈਂਟ ਕਹਿੰਦੇ ਆ। ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ, ਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਹੈ ਉਹ ਭਗਤ ਸ਼ਬਦ, ਇਸੇ ਕਰਕੇ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਦਾ ਕਦੀ ਮੇਲ ਨਹੀਂ ਹੁੰਦਾ। ਉਹ ਇੱਕ ਇਨਕਲਾਬ ਦੇ ਰਾਹ ਤੇ ਤੁਰਦੇ ਆ। ਤੁਲਸੀਦਾਸ ਭਗਤ ਨਹੀਂ ਹੋ ਸਕਦੇ, ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ, ਪਰ ਕਬੀਰ ਸਾਹਿਬ ਭਗਤ ਨੇ, ਕਿਉਂਕਿ ਉਹ ਇਨਕਲਾਬੀ ਨੇ। ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਂਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ, ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤੇ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ। ਉਸ ਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ, ਉਸ ਨੇ ਅਕਾਲ ਪੁਰਖ ਨੂੰ ਮਿਲਣਾ ਹੈ। ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ, ਜਦੋਂ ਉਸਦੇ ਸਿਸਟਮ ਨੂੰ ਸਮਝਣਾ। ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ ਸਮਝ ਦੁਆਰਾ ਉਸ ਦੇ ਇਸ, ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਨਜ਼ਰੀਆ ਹੈ, ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਅਸਮਾਨ ਤੇ ਕੋਈ ਅਕਾਲ ਪੁਰਖ ਬੈਠਾ ਹੋਇਆ ਉਹ ਨਿਜ਼ਾਮ ਚਲਾ ਰਿਹਾ, ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ। ਕਬੀਰ ਸਾਹਿਬ ਇਸ ਨੂੰ ਸਪਸ਼ਟ ਕਰ ਰਹੇ ਹੈ, ਜਦੋਂ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਜਾਂ ਇਸ ਮਨ ਕੋ ਕੋਈ ਖੋਜ ਉਪਾਈ, ਉੱਥੇ ਹੀ ਇਹ ਗੱਲ ਕਹਿੰਦੇ ਕਿ ਉਹ ਕਿਸੇ, ਬਲਕਿ ਉਹ ਕਿਸੇ ਅਸਮਾਨ ਚ ਨਹੀਂ ਬੈਠਾ ਹੋਇਆ ਜਾਂ ਕਿਸੇ ਮੂਰਤੀ ਚ ਨਹੀਂ ਆ, ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ, ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ, ਹਰ ਸ਼ਾਹ ਚ ਦੇਖ। ਕਿਉਂ? ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਉਹ ਰੱਬ ਬਾਹਰ ਨਹੀਂ ਹੈ। ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਉਹ ਮਨੁੱਖ ਨੂੰ ਉਸਦੀ ਭਾਲ ਜਿਹੜੀ ਹੈ ਬਾਹਰੋਂ ਨਹੀਂ ਕਰਨੀ, ਅੰਦਰੋਂ ਕਰਨੀ ਹੈ। ਗੁਰਮਤ ਦਾ ਨਜ਼ਰੀਆ ਹੈ ਤੇ ਉਸਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ, ਆਪਣੇ ਆਪ ਨੂੰ ਖੋਜਣਾ ਹੈ। ਕਉ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਾਹੇ ਰੇ ਮਨ ਖੋਜਨ ਜਾਈ, ਸਰਵ ਨਿਵਾਸੀ ਸਦਾ ਲੈ ਪਾਤੋਂ ਹੀ ਸੰਗ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਾਵੇ, ਵਣ ਕੰਡਾ ਮੋੜੇ ਵਸੀ ਰੱਬ ਹੈ ਆਲੀਏ ਜੰਗਲ ਕਿਆ ਟੁੰਡੇ। ਤੇ ਹਿਰਦੇ ਜੋ ਨੂੰ ਟੂੰਡਣ ਵਾਸਤੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨਗੇ। ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਵੇ। ਉਹ ਕਹਿੰਦੇ ਨੇ ਗੁਣ ਧਾਰਨ ਕਰਨੇ, ਪੰਜ ਪਸਾਏ ਪੰਜ ਗੁਆਏ, ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ, ਪੰਜ ਉਹ ਗੁਣ ਭੱਜ ਗਏ। ਤੇ ਇਸੇ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ईस्ट कैलगरी। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे समान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: एक बार फिर थोड़ा स्वागत है गुरबाणी विचार प्रोग्राम के इस हिस्से दे विच। आपां इस तो पहला कल जिहड़ी विचार आपां कीती सी उह सरवण कर रहे सी, जब तक धर्मां विच पाप पुन की विधि है लोग पाप करते ही रहेंगे। इसे सिलसिले का जिहड़ा अगला विचार आपां कर रहे हैं इहदे नाल संबंधित कि दान पुन ते पूजा पाठ नाल रब माफ कर देता है, क्योंकि जे असीं ये कहिए कि पाप करके ते फिर जिस तरह कल ही आपां ये कहे सी कि एक कॉन्सैप्ट है बनिया होया जिस नूं कि गुरबाणी ने रद्द कर दिता कि तुहाडे जिन्ने भी पाप ने तुसी तीर्थां ते इशनान करो, तुहाडे पाप जिहड़े आ उह सब धोते जांदे आ। ते गुरमत ने इस नूं किस तरह रद्द कीता आपां कल विचार कीती है, भावें पूरी क्योंकि अद्धे घंटे के समय या 25 मिनट के समय के कई बार पूरा जिहड़ा विचार है वह जस्टिफाइड नहीं होंदा, फिर भी किते ना किते कोशिश कर रहे हैं अपनी समझ के मुताबक कि आपां इस ते विचार करिए। जे बाद दे विच भी किसी वीर ने इस ते विचार करनी हो संपर्क कर सकते हैं फेसबुक राही भी, फोन करके भी, तो आप उस विचार भी जरा इतने ब्रॉडकास्ट करा। जे तो आप ये मन के तुरते हैं कि अकाल पुरख रब बहुते दान दित्या, उहदी पूजा करिया माफ कर देंदे ने होर पाप होर अपराधी दुनिया नूं सताया होया होवे, तां फिर इसका मतलब आ कि अमीर लोग जिन्हें मर्जी पाप करन, जिन्ना मर्जी गरीबां ते तशद्दद करन, रब तां लालची है ते उसने उन्हां दे दान पुन नूं देख के, उन्हां दी पूजा अर्चना नूं देख के, उन्हां दे पाठां नूं देख के उस नूं माफ कर देना। फिर तां इही बिरती जिहड़ी के इशनान दे नाल जुड़ी हुई है उही बिरती इहदे नाल जुड़ी हुई, जिस तरह आपां जपजी साहिब दी दूजी पंक्ति दा जिक्र करदे सी, चुपा चुप ना होवई जे लाहे राह लिवता, क्योंकि मन दी शांति आ ही नहीं सकती जे समाधि ला के भी बंदा बैठ जाए। असल दे विच इहो जे जिहड़े कॉन्सैप्ट ने इन्हां नूं गुरमत ने मूलों ही रद्द कर दिता है। गुरबाणी दे विच गुरु नानक पातशाह फरमाउंदे ने, ना भीजै रागी नादी बेद, ना भीजै रागी नादी वेद, ना भीजै सुरती ज्ञानी योग, ना भीजै जोगी कीते रंज रो, ना भीजै जोगी सोगी कीते रोग, ना भीजै रूपी माली रंग, ना भीजै तीर्थ पवियै नंग, ना भीजै दाती कीते पुन, ना भीजै बाहर बैठिया सुन, ना पीजै पेड़ मरै फिर सूर, ना पीजे के ते होवै तूर, लेखा लिखिए मन के पाए, नानक पीजै साचे नाए। सच्चे ज्ञान नूं जदों प्राप्त कर लैंदे हां तां ओह मेहरवान हो जांदा है, और जिन्ने भी कर्म ने इन्हां दे नाल ओहदा, क्योंकि जिहड़ी प्रकृति प्रकृति दे नियम नहीं बदलते, प्रकृति दे नियमां दे विच जदों असीं देख रहे हां, जिस तरह बाणी दे विच जिक्र आंदा है, जिस तरह आबी दे जानवर ने ਉਹ ਕੀ ਕਰਦੇ ਆ, ਵੱਡੀ ਮਛਲੀ ਜਿਹੜੀ ਆ ਉਹਦਾ ਆਹਾਰ ਹੀ ਜਿਹੜਾ ਛੋਟੀ ਮਛਲੀ ਹੈ। ਜੀਵਨ ਦੇ ਜਿਹੜੇ ਸਰੋਤ ਨੇ, ਖਾਣੀਆਂ ਨੇ, ਜੀਵਨ ਦੀ ਉਤਪਤੀ ਦੇ ਜਿੰਨੇ ਵੀ ਸਾਧਨ ਨੇ, ਚਾਰ ਖਾਣੀਆਂ ਦਾ ਜ਼ਿਕਰ ਅਗਰ ਅਸੀਂ ਕਰਦੇ ਹਾਂ, ਅੰਡਜ ਜੇਰਜ ਉਤਪੁੱਜ ਸਿਤ, ਉਹਨਾਂ ਦੇ ਵਿੱਚ ਜਿਹੜੇ ਸ਼ਾਕਾਹਾਰੀ ਨੇ ਉਹ ਵੀ ਜੀਵਨ ਤੇ ਨਿਰਭਰ ਨੇ, ਉਹ ਵੀ ਜੀਵਨ ਹੀ ਖਾਂਦੇ ਆ, ਭਾਵੇਂ ਉਹ ਬਨਸਪਤੀ ਤੇ ਜੀਵਤ ਨੇ। ਜਿਹੜੇ ਮਾਸਾਹਾਰੀ ਨੇ ਉਹ ਵੀ ਉਸ, ਯਾਨੀ ਕਿ ਉਸ ਉਹਨਾਂ ਜਾਨਵਰਾਂ ਨੂੰ ਖਾਂਦੇ ਨੇ ਜਿਹੜੇ ਬਨਸਪਤੀ ਨੂੰ ਖਾਂਦੇ ਨੇ। ਜੇ ਹੁਣ ਬਨਸਪਤੀ ਨੂੰ ਖਾਣ ਵਾਲਾ ਨਾ ਹੋਵੇ ਤਾਂ ਬਨਸਪਤੀ ਹੀ ਇਤਨੀ ਹੋ ਜਾਏਗੀ ਕਿ ਇੱਕ ਇੱਕ ਲੋਜੀਕਲ ਸਿਸਟਮ, ਇੱਕ ਬੈਲੈਂਸ ਜਿਹੜਾ ਹੈ ਧਰਤੀ ਦੇ ਉੱਪਰ ਜ਼ਿੰਦਗੀ ਦਾ, ਉਹ ਕੁਦਰਤ ਨੇ ਇਸ ਤਰ੍ਹਾਂ ਹੀ ਪਸਾਰਿਆ ਹੋਇਆ। ਤੇ ਇਸੇ ਕਰਕੇ ਜਦੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਵੀ ਪਾਪ ਪੁੰਨ ਕੀ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਸ਼ਬਦ ਹੀ ਜਿਹੜਾ ਵਿਚਾਰ ਕੀਤਾ ਉਹ ਇਹ ਸੀ ਕਿ ਇੱਥੇ ਧਰਤੀ ਦੇ ਉੱਪਰ ਇਸੇ ਕਰਮਕਾਂਡ ਦੇ ਨਾਂ ਤੇ, ਇਸੇ ਦਾਨ ਪੁੰਨ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਗਿਆ। ਹਾਲਾਂਕਿ ਦਾਨ ਕਰਨਾ ਹੋਰ ਗੱਲ ਹੈ, ਗੁਰਮਤ ਦੇ ਵਿੱਚ ਇਹ ਨਹੀਂ ਆ ਕਿ ਗੁਰਮਤ ਦੇ ਵਿੱਚ ਵੰਡ ਛਕਣ ਦਾ ਕਨਸੈਪਟ ਹੈ ਕਿ ਹਰ ਵਿਅਕਤੀ ਜਿਹੜਾ ਸਿੱਖ ਹੈ, ਗੁਰੂ ਨੂੰ ਮੰਨਣ ਵਾਲਾ ਹੈ, ਜਾਂ ਹਰ ਜਿਹੜਾ ਇਨਸਾਨ ਹੈ, ਅਸਲ ਦੇ ਵਿੱਚ ਜ਼ਿੰਦਗੀ ਦੀ ਪਛਾਣ ਹੀ ਉਸ ਨੂੰ ਹੈ ਜਿਹੜਾ ਬਾਣੀ ਦੇ ਹਿਸਾਬ ਦੇ ਤੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਜਿਹੜੇ ਸਿੱਖੀ ਦੇ ਤਿੰਨ ਸਿਧਾਂਤ ਨੇ, ਧਰਮ ਦੀ ਕਿਰਤ ਕਰੋ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕ। ਪਰ ਜੇ ਇਹ ਸੋਚ ਕੇ ਕਿ ਨਹੀਂ ਮੈਂ ਦਾਨੀ ਹਾਂ, ਅਸੀਂ ਕਿਤੇ ਕਿਸੇ ਨੂੰ ਦਾਨ ਨਹੀਂ ਦਿੱਤੇ, ਅਸੀਂ ਆਪ ਉਸ ਅਕਾਲ ਪੁਰਖ ਤੋਂ ਲੈਂਦੇ ਹਾਂ, ਉਸ ਦੀਆਂ ਦਿੱਤੀਆਂ ਦਾਤਾਂ ਚੋਂ ਜੇ ਕਿਸੇ ਨੂੰ ਇਹ ਦਾਨ ਸਮਝ ਕੇ ਦੇਈਏ ਤਾਂ ਉਹ ਕਿਉਂ ਕਿਵੇਂ ਖੁਸ਼ ਹੋਏਗਾ? ਦਿੱਤਾ ਤੇ ਉਹਨੇ, ਉਸ ਦਿੱਤੇ ਹੋਏ ਨੂੰ ਵੰਡ ਕੇ ਛਕਣਾ ਹੈ। ਪਰ ਉਹ ਦਿੱਤਾ ਵੀ ਜਿਹੜਾ ਹੈ ਉਦਮ ਦੇ ਨਾਲ ਦਿੱਤਾ ਹੈ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁੱਖ ਪੁੰਜ। ਸੋ ਉਹ ਜ਼ਿੰਦਗੀ ਜਿਹੜੀ ਆ ਉਸਨੂੰ ਵੀ ਉਹ ਕਹਿੰਦੇ ਵੀ ਹੱਸਦਿਆਂ ਖੇੜਿਆਂ ਗੁਜ਼ਾਰ, ਸਤਿਗੁਰੂ ਦੀ ਦੇ ਮਿਲਾਪ ਤੋਂ ਬਾਅਦ ਇਹ ਸੋਝੀ ਹੋ ਜਾਂਦੀ ਹੈ। ਸੋ ਇਸੇ ਕਰਕੇ ਜਦੋਂ ਅਸੀਂ ਇਹ ਜਿਹੜੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ, ਉਹ ਸਾਨੂੰ ਸਮਝਾਉਂਦੇ ਆ ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੈ ਸੰਸਾਰ, ਅੰਮ੍ਰਿਤ ਬਾਣੀ ਤਤ। ਇਹ ਵੇਦਾਂ ਦਾ ਦੀ ਫਿਲਾਸਫੀ ਦੀ ਗੱਲ ਕਰ ਰਹੇ ਨੇ, ਹੁਣ ਅੱਗੇ ਕਰ ਰਹੇ ਨੇ ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜ਼ਿਕਰ ਕਰ ਰਹੇ ਨੇ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹੋਮੈ ਤੂਟੇ ਤਾਂ ਕੋ ਲਿਖੀਏ ਲਿਖੀ। ਇੱਥੇ ਨਿਮਰਤਾ ਦਿਖਾਈ ਗਈ, ਇੱਥੇ ਕਰਮਕਾਂਡ ਨਹੀਂ ਦਿਖਾਇਆ ਗਿਆ, ਇੱਥੇ ਪਾਪ ਪੁੰਨ ਦੇ ਚੱਕਰ ਦੇ ਵਿੱਚ, ਇੱਥੇ ਦਾਨ ਪੁੰਨ ਦੇ ਚੱਕਰ ਦੇ ਵਿੱਚ, ਪੂਰਾ ਪਾਠ ਦੇ ਚੱਕਰ ਦੇ ਵਿੱਚ ਗੁਰੂ ਸਾਹਿਬ ਨੇ ਨਹੀਂ ਪਾਇਆ। ਉਹਨਾਂ ਨੇ ਜੀਵਨ ਨੂੰ ਇੱਕ ਵੱਖਰੇ ਮਾਰਗ ਤੇ ਲੈ ਕੇ ਇਹੀ ਸਮਝਾਇਆ ਕਿ ਬਾਈ ਬਿਰਤੀ ਜਿਹੜੀ ਆ, ਕੰਮ ਜਿਹੜੇ ਆ, ਉਹ ਇੱਥੇ ਜਿਉਣ ਵਾਸਤੇ ਹੀ ਤੁਸੀਂ ਜਿਉਣਾ, ਪਰ ਜਿਉਣਾ ਕਿਸ ਤਰ੍ਹਾਂ ਹੈ? ਅਣਖ ਦੇ ਨਾਲ ਜਿਉਣਾ ਹੈ, ਸਮਾਜ ਦੇ ਭਲੇ ਲਈ ਜਿਉਣਾ, ਆਪਣਾ ਕਰਤੱਵ ਜਿਹੜਾ ਪੂਰਾ ਕਰ। ਇੱਕ ਮਨੁੱਖ ਜਿਹੜਾ ਹੈ, ਜੇ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ, ਤਾਂ ਮਤਲਬ ਹੀ ਇਹ ਆ ਕਿ ਇਸ ਸਟੇਜ ਤੇ ਆ ਕੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਭਾਈ ਪ੍ਰਾਪਤ ਮਾਨੁਖ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਇਹ ਅਵਸਥਾ ਹੀ ਤੈਨੂੰ ਸੱਚ ਨੂੰ ਸਮਝਣ ਦੀ ਆ, ਆਪਣੇ ਫਰਜ਼ ਨਿਭਾਉਣ ਦੀ ਆ, ਉਸ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਦੀ ਆ। ਤੇ ਇਸੇ ਵਾਸਤੇ ਤੂੰ ਕੇਵਲ ਆਪਣਾ ਹੀ ਨਹੀਂ, ਆਪਣੇ ਆਲੇ ਦੁਆਲੇ ਦਾ, ਆਪਣੇ ਸਮਾਜ ਦਾ, ਆਪਣੀ ਇਸ ਧਰਤੀ ਦਾ ਤੇ ਧਰਤੀ ਤੇ ਵਿਚਰ ਰਹੇ ਹੋਰ ਵੀ ਜਿਤਨਾ ਜੀਵਨ ਹੈ, ਇਸ ਨੂੰ ਵਾਤਾਵਰਣ ਨੂੰ ਸੰਭਾਲਣ ਦਾ, ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੇਰੀ ਆ। ਇਹ ਨਹੀਂ ਕਿ ਅੱਜ ਦੇ ਵਾਂਗੂ ਤੂੰ ਸਿਰਫ ਜਿਹੜੇ ਧਰਤੀ ਦੇ ਉੱਪਰ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਵਿਨਾਸ਼ ਕਰਕੇ ਧਰਤੀ ਦੇ ਉੱਪਰ ਜਿਹੜਾ ਜੀਵਨ ਹੈ ਇਸ ਵਕਤ ਪੋਲੂਸ਼ਨ ਵਗੈਰਾ ਇਹ ਚੀਜ਼ਾਂ ਪੈਦਾ ਕਰਕੇ ਜੇ ਇੱਦਾਂ ਕਰਦਾ ਰਹੇਗਾ ਤੇ ਇੱਕ ਵਕਤ ਉਹ ਨਾ ਤੇਰੇ ਰਹਿਣ ਜੋਗੀ ਰਹੇਗੀ, ਨਾ ਹੋਰ ਜਿੰਨੇ ਵੀ ਦੁਨੀਆਂ ਦੇ ਵਿੱਚ ਹੋਰ ਜਿੰਨੇ ਵੀ ਧਰਤੀ ਦੇ ਉੱਪਰ ਜੀਵਨ ਹੈ ਉਹ ਸਾਰੇ ਦੇ ਵਾਸਤੇ ਜਿਹੜਾ ਹੈ ਮੁਸ਼ਕਲ ਪੈਦਾ ਕਰ, ਭਾਵੇਂ ਉਹ ਜਲ ਥਲ ਮਈਅਰ ਤਿੰਨੋਂ ਪ੍ਰਕਾਰ ਦਾ ਜਿਹੜਾ ਜੀਵਨ ਹੈ, ਪਾਣੀ ਦਾ, ਹਵਾ ਦਾ ਤੇ ਧਰਤੀ ਦੇ, ਸਾਰਿਆਂ ਦੇ ਵਾਸਤੇ ਜਦੋਂ ਈਕੋ ਸਿਸਟਮ ਨੂੰ ਖਰਾਬ ਕਰਾਂਗੇ ਤੇ ਰਹਿਣ ਦੀ ਜਗ੍ਹਾ ਨਹੀਂ ਰਹਿਣੀ। ਅੱਜ ਅਸੀਂ ਕਿਤਨੀ ਗੰਦਗੀ, ਕਿਤਨਾ ਪਲਾਸਟਿਕ ਜਿਹੜਾ ਹੈ, ਜੇ ਦੇਖਿਆ ਜਾਏ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਹਾਂਦੀਪਾਂ ਦੇ ਬਰਾਬਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਿਹੜੇ ਪਲਾਸਟਿਕ ਤੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਜਾ ਕੇ ਇਕੱਠੀਆਂ ਹੋਈਆਂ ਨੇ, ਜਿਹਨਾਂ ਨੇ ਉੱਥੇ ਦੇ ਆਬੀ ਜੀਵਨ ਨੂੰ ਵੀ, ਉਹਨਾਂ ਦੇ ਵਾਸਤੇ ਵੀ ਇੱਕ ਕਿਸਮ ਦੀ ਕਜ਼ਾ ਪੈਦਾ ਕਰ ਛੱਡੀ ਹੋਈ ਹੈ। ਕਈ ਇਹੋ ਜਿਹੀਆਂ ਮੱਛੀਆਂ, ਕਈ ਇਹੋ ਜਿਹਾ ਜੀਵਨ ਜਿਹੜਾ ਹੈ ਉਹਨਾਂ ਨੈੱਟਾਂ ਦੇ ਵਿੱਚ, ਉਹਨਾਂ ਜਾਲਾਂ ਦੇ ਵਿੱਚ, ਉਸ ਜਾਂ ਉਹ ਖਾ ਕੇ ਉਹੋ ਜਿਹਾ ਜਿਹੜਾ ਜਿਹੜਾ ਪਲਾਸਟਿਕ, ਜਿਹੜਾ ਪੋਲੀਥੀਨ ਵਗੈਰਾ, ਜਿਹੜਾ ਵੀ ਇਹ ਜਿਹੜਾ ਮਟੀਰੀਅਲ ਗਲ ਨਹੀਂ ਸਕਦਾ ਉੱਥੇ ਪਿਆ, ਉਹਨਾਂ ਦੇ ਜੀਵਨ ਦੇ ਵਾਸਤੇ ਹਾਨੀਕਾਰਕ ਹੋਇਆ ਹੈ। ਪਰ ਹੋਇਆ ਕਾਹਦੇ ਲਈ ਆ? ਕਿਉਂਕਿ ਇਹ ਸਾਰਾ ਕੁਝ ਇਨਸਾਨ ਨੇ ਕੀਤਾ। ਸੋ ਇਨਸਾਨ ਦੇ ਵਾਸਤੇ ਇਹ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਮਨੁੱਖ ਰੱਬ ਤੇਰੇ ਦਾਨ ਪੁੰਨ ਤੇ ਪੂਜਾ ਪਾਠ ਤੇ ਦਾ ਭੁੱਖਾ ਨਹੀਂ। ਹੁਣ ਅਸੀਂ ਇਸ ਤੋਂ ਇਹ ਮਤਲਬ ਵੀ ਨਹੀਂ ਲੈਣਾ ਕਿ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਅਸੀਂ ਅਕਾਲ ਪੁਰਖ ਦੇ ਵਾਸਤੇ ਨਹੀਂ, ਉਹਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਵਾਸਤੇ, ਆਪਣੀ ਸੰਤੁਸ਼ਟੀ ਵਾਸਤੇ, ਆਪਣੇ ਮਾਰਗ ਦਰਸ਼ਨ ਵਾਸਤੇ ਕਰਦੇ ਹਾਂ। ਜੇ ਉਸਨੂੰ ਅਸੀਂ ਪੜ੍ਹ ਕੇ ਸੋਚ ਕੇ ਵਿਚਾਰ, ਜੇ ਅਸੀਂ ਗਿਣਤੀ ਦੇ ਵਿੱਚ ਨਹੀਂ ਜੀ ਮੈਂ 5 ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰਦਾ, ਉਸ ਕਰਨ ਦਾ ਕੀ ਫਾਇਦਾ ਹੈ? ਜੇ ਉਹਦੀ ਇੱਕ ਪੌੜੀ ਨੂੰ ਵੀ, ਇੱਕ ਅੱਖਰ ਨੂੰ ਵੀ, ਇੱਕ ਲਾਈਨ ਨੂੰ ਵੀ ਹਿਰਦੇ ਚ ਨਾ ਵਸਾਇਆ, ਸਮਝਿਆ ਨਾ, ਉਹ ਜਿਹੜਾ ਪਾਠ ਕਰਨਾ ਹੈ। ਹੁਣ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ ਤੇ ਪਿੱਛੇ ਅਸੀਂ ਘਰ ਚ ਪਾਠ ਰੱਖਦੇ ਹਾਂ, ਉਸਦਾ ਮਤਲਬ ਨਹੀਂ ਹੁੰਦਾ ਕਿ ਉਸ ਪਾਠ ਦਾ ਮਹੱਤਵ, ਜਿਹੜੀ ਅਰਦਾਸ ਵੀ ਕਰਦੇ ਹਾਂ ਜੀ ਬਾਣੀ ਦਾ ਮਹੱਤਵ, ਉਸ ਵਿੱਚ ਜਿਹੜੀ ਆਤਮਾ ਨੂੰ ਪਹੁੰਚਾਇਆ, ਭਈ ਆਤਮਾ ਕਿੱਥੇ ਗਈ, ਕੀ ਹੋਇਆ, ਉਹ ਤਾਂ ਲੀਨ ਹੋ ਗਈ, ਉਹਨੂੰ ਕਿਤੇ ਪਹੁੰਚਣਾ। ਬਾਣੀ ਕਹਿੰਦੇ ਨਾ ਪਾਉਣੇ ਮੈਂ ਪਾਉਣ ਸਮਾਇਆ ਜਾਂ ਜੋਤੀ ਮੈਂ ਜੋਤ ਰਲ ਜਾ, ਤੇ ਉਹ ਹੈ ਕਿੱਥੇ ਕਿ ਜਿਸ ਨੂੰ ਉਹ ਮਹੱਤਵ ਪਹੁੰਚੇਗਾ। ਹਾਂ, ਉਹ ਮਹੱਤਵ ਜਿਹੜਾ ਹੈ ਉਸ ਪਰਿਵਾਰ ਵਾਸਤੇ, ਸੁਣ ਵਾਲਿਆਂ ਵਾਸਤੇ, ਉਹਨਾਂ ਦੇ ਵਾਸਤੇ, ਧਰਮ ਵਾਸਤੇ, ਇਸ ਵਾਸਤੇ ਜੋ ਵੀ ਜਿਹੜੇ ਮਾੜੇ ਕਰਮ ਕਰਕੇ ਅਸੀਂ ਇਹ ਕਹੀਏ ਕਿ ਨਹੀਂ ਅਸੀਂ ਬਾਣੀ ਦਾ ਉਚਾਰਨ ਕਰਤਾ, ਅਸੀਂ ਸਮਝਿਆ ਨਹੀਂ, ਅਸੀਂ ਗਿਆਨ ਪ੍ਰਾਪਤ ਹੀ ਨਹੀਂ ਕੀਤਾ, ਅਸੀਂ ਉਸ ਨੂੰ ਪੇਸੀਫਾਈ, ਅਗਰ ਕੋਈ ਗਲਤੀ ਕਿਸੇ ਕੋਲੋਂ ਹੋ ਵੀ ਗਈ ਉਸ ਨੂੰ ਪੇਸੀਫਾਈ ਕਰਨ ਵਾਸਤੇ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਪਸ਼ਚਾਤਾਪ ਕਰਨਾ ਹੈ, ਤੇ ਉਹ ਪਸ਼ਚਾਤਾਪ ਜਿਹੜਾ ਸਾਰੀ ਉਮਰ ਜਾਰੀ ਰਹਿੰਦਾ ਹੈ, ਨਾ ਕਿ ਪਾਪ ਕੀਤੇ ਤੇ ਫਿਰ ਜਾ ਕੇ ਕਿਹਾ ਜੀ ਇੰਨੀਆਂ ਬਾਣੀਆਂ ਪਾਠ ਕਰੋ ਤੇ ਉਹ ਸਾਰਾ ਜਿਹੜਾ ਮਾਫ਼ ਹੋ ਜਾਏਗਾ, ਜਾਂ ਇੰਨਾ ਦਾਨ ਕਰੋ ਤੇ ਉਹ ਮਾਫ਼ ਹੋ ਜਾਏਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕੀਤਾ ਤੇ ਉਹ ਸਾਰਾ ਕੁਝ ਜਿਹੜਾ ਉਹ ਸਾਫ਼ ਹੋ ਜਾਏਗਾ, ਮਾਫ਼ ਹੋ ਜਾਏਗਾ, ਇੱਦਾਂ ਨਹੀਂ। ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣ ਵਾਲੀ ਕੋਈ ਗੱਲ ਜਿਹੜੀ ਆ ਗੁਰਬਾਣੀ ਨੇ ਮੰਨੀ ਹੀ ਨਹੀਂ। ਗੁਰਬਾਣੀ ਨੇ ਇਸ ਚੀਜ਼ ਨੂੰ ਪੂਰੀ ਤਰ੍ਹਾਂ ਰੱਦ ਕੀਤਾ, ਕਿਉਂਕਿ ਗੁਰਬਾਣੀ ਕਹਿੰਦੀ ਆ, ਜਿਸ ਤਰ੍ਹਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਜਲ ਕੇ ਉਹ ਮੰਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਜੋਨੀ ਆਵੇ, ਜਾਂ ਕੋਈ ਜਿਹੜੇ ਹੋਰ ਕਾਂਡ ਨੇ ਇਸੇ ਸ਼ਬਦ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਆ ਮਨੋ ਕਠੋਰ ਮਰੇ ਬਾਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹੜ ਅੰਬੇ ਤਾਂ ਸਗਲੀ ਸਹਿਮਤ ਰਾਈ। ਭਾਈ ਕਿਸੇ ਜਗ੍ਹਾ ਨਾਲ ਕਿਸੇ ਕਰਮ ਨਾਲ ਗੱਲ ਨਹੀਂ ਜੁੜੀ ਹੋਈ, ਗੱਲ ਜੁੜੀ ਹੋਈ ਆ ਤੁਹਾਡਾ ਵਿਵਹਾਰ ਕਿਹੋ ਜਿਹਾ। ਜੇ ਕੋਈ ਸੰਤ ਸਭਾਈ ਮਨੁੱਖ ਕਿਸੇ ਅਜਿਹੀ ਥਾਂ ਤੇ ਵੀ ਆ ਜਿਸ ਨੂੰ ਸੋਕਾਰ ਕਲਪਿਤ ਤੌਰ ਤੇ ਅਸੀਂ ਸਰਾਪੀ ਹੋਈ ਜਗ੍ਹਾ ਕਹਿੰਦੇ ਹਾਂ, ਜੇ ਉੱਥੇ ਵੀ ਚਲਾਣਾ ਕਰ ਦਿੰਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਬਈ ਤੂੰ ਕਿਸੇ ਮਾੜੇ ਇਸ ਵਿੱਚ ਉਹਦਾ ਕੋਈ ਫਿਊਚਰ ਜਿਹੜਾ ਮਾੜਾ ਹੈ, ਬਲਕਿ ਉਹ ਉੱਥੇ ਰਹਿ ਕੇ ਆਪਣੇ ਵਿਵਹਾਰ ਦੇ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰਨਾਂ ਅਨੇਕਾਂ ਨੂੰ ਵੀ ਗਿਆਨਵਾਨ ਬਣਾ ਕੇ ਸੱਚੇ ਮਾਰਗ ਤੇ ਤੋਰਨ ਵਾਲਾ ਹੈ, ਤੇ ਆਪ ਵੀ ਸੱਚੇ ਮਾਰਗ ਤੇ ਤੁਰਦਾ ਹੈ। ਲੇਕਿਨ ਜਿਹੜਾ ਕਠੋਰ ਵਿਅਕਤੀ ਆ, ਸਾਕਤ ਵਿਅਕਤੀ ਆ, ਉਸਦਾ ਤੀਰਥ ਤੇ ਵੀ ਦੇਹਾਂਤ ਹੋ ਜਾਏ, ਉੱਥੇ ਜਾ ਕੇ ਵੀ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸੋਕਾਲ ਜਿਹੜਾ ਆਖਿਆ ਹੋਇਆ ਨਰਕ ਜਾਂ ਮੁਕਤੀ ਆ ਉਹਨੂੰ ਪ੍ਰਾਪਤ ਹੋ ਜਾਏਗੀ, ਮੁਮਕਿਨ ਹੀ ਨਹੀਂ ਆ। ਕਿਉਂਕਿ ਲੋਕਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮਿਆਣ, ਅਕਾਲ ਪੁਰਖ ਜਿਹੜਾ ਹੈ ਉਸ ਨੂੰ ਤਾਂ ਪਤਾ ਹੈ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੀ ਅਵਸਥਾ ਹੈ, ਬਿਨ ਬੋਲਿਆ ਸਭ ਕਿਸ ਜਾਣਦਾ ਕਿਸ ਆਗੇ ਕੀ ਚੇ ਅਰਦਾਸ। ਤਾਂ ਫਿਰ ਇਹ ਕਨਸੈਪਟ ਕਿ ਬਈ ਦੁਨੀਆਂ ਨੂੰ ਦਿਖਾਵਾ ਕਰਨ ਦੇ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੋ ਸਕਦਾ ਹੈ, ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ ਹੈ ਕਿ ਸਗੋਂ ਇਹੋ ਜਿਹੇ ਫੋਕਟ ਕਰਮ ਕਾਂਡ ਕਰਨ ਦੇ ਨਾਲ ਸਾਡੇ ਜਿਹੜੇ ਪਾਪਾਂ ਦੀ, ਸਾਡੇ ਜਿਹੜੇ ਅਗਿਆਨਤਾ ਦੀ, ਸਾਡੇ ਮਨ ਤੇ ਜਿਹੜਾ ਬੋਝ ਹੈ, ਸਾਡੀ ਸੋਚ ਜਿਹੜੀ ਆ ਹੋਰ ਮਲੀਨ ਹੋ ਜਾਂਦੀ ਹੈ। ਕਿਵੇਂ? ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ। ਅਦੇ ਹੋ ਬੁਧਵਾ ਦੇ ਜਿੰਨਾ ਵੀ ਪਾਠ, ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰਦੇ ਹਾਂ, ਨਿਤਨੇਮ ਹੀ ਕਰਦੇ ਹਾਂ, ਜੇ ਉਸਨੂੰ ਸਮਝ ਕੇ ਨਹੀਂ ਕਰ ਰਹੇ, ਜੇ ਵੱਡੀਆਂ ਵੱਡੀਆਂ ਵਿਚਾਰਵਾਨਾਂ ਨਾਲ ਬੈਠ ਕੇ ਵਿਚਾਰ ਵੀ ਕੀਤਾ, ਤੇ ਫਿਰ ਜਿਹੜੇ ਅਣਗਿਣਤ ਆਸਣ ਲਗਾ ਲਏ, ਜਿਸ ਤਰ੍ਹਾਂ ਕਿ ਯੋਗੀ ਲੋਕ ਲਗਾਉਂਦੇ ਨੇ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ? ਕਿ ਪ੍ਰਾਪਤੀ ਤਾਂ ਇਸ ਤਰ੍ਹਾਂ ਹੋਣੀ ਸੀ ਕਿ ਜੇ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ, ਸਗੋਂ ਇਹਦੇ ਨਾਲ ਹੋਰ ਹੋਮੈ ਪਾਲ ਕੇ, ਅਗਿਆਨਤਾ ਪਾਲ ਕੇ, ਤੇ ਹੋਰ ਵੀ ਜਿਹੜੇ ਵਿਕਾਰ ਨੇ ਉਸ ਨੂੰ ਧਾਰਨ ਕਰਦੇ ਜਾ ਰਹੇ, ਵਿਕਾਰਾਂ ਨਾਲ ਹੋਰ ਲੱਦੇ ਜਾ ਰਹੇ। ਇਹ ਤਾਂ ਉਦਾਂ ਹੋ ਗਿਆ ਨਾ ਕਿ ਜਿੱਦਾਂ ਉਹ ਕਹਿੰਦੇ ਆ ਵੇਦ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ, ਬੂਡੋ ਗਏ ਸੰਸਾਰ ਸਗਲ ਸਿਉ। ਗੁਰਬਾਣੀ ਤਾਂ ਪੰਡਿਤ ਨੂੰ ਕਹਿ ਰਹੀ ਸੀ ਨਾ ਕਿ ਬਈ ਜੇ ਤੂੰ ਖਾਲੀ ਪੜ੍ਹਦਾ ਹੈ ਤੇ ਪੜ੍ਹਨ ਨਾਲ ਤੂੰ ਉਸਦਾ ਕੋਈ ਅਸਰ ਨਹੀਂ ਹੁੰਦਾ, ਤੂੰ ਤਾਂ ਸਿਰਫ ਖੋਤੇ ਵਾਂਗੂ ਗੱਦੇ ਵਾਂਗੂ ਆਪਣੇ ਸਿਰ ਤੇ ਭਾਰ ਹੀ ਸਰੀਰ ਤੇ ਭਾਰ ਹੀ ਲੱਦ ਰਿਹਾ ਹੈ। ਜਿਸ ਤਰ੍ਹਾਂ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਰਹੋਵੇਂ ਚੱਕਾ ਚੱਕ। ਗੁਰੂ ਨਾਨਕ ਪਾਤਸ਼ਾਹ ਪੰਡਿਤ ਬ੍ਰਹਮ ਦੱਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿੰਨਾ ਤੂੰ ਕਿਤਾਬਾਂ ਦੇ ਢੇਰ ਲਾਏ ਨੇ ਪੜ੍ਹ ਪੜ੍ਹ ਕੇ, ਇਹਨਾਂ ਦੇ ਨਾਲ ਤੂੰ ਸਾਰੀ ਉਮਰ ਪੜ੍ਹਦਾ ਰਹਿ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਕੋ ਗੱਲ ਜਿਹੜੀ ਆ ਨਾਨਕ ਲੇਖੇ ਇੱਕ ਗੱਲ, ਅਸਲ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਤੇਰੇ ਕੰਮ ਆਏਗੀ ਉਹ ਇਹ ਗਿਆਨ, ਉਹ ਅਕਾਲ ਪੁਰਖ ਦਾ ਉਹ ਤੇਰਾ ਆਚਰਣ ਹੈ। ਬਾਕੀ ਸਾਰਾ ਜਿਹੜਾ ਤੂੰ ਜਿਹੜਾ ਉਹ ਤੇਰੇ ਕਿਸੇ ਕੰਮ ਨਹੀਂ ਆ, ਉਹ ਫਜ਼ੂਲ ਹੈ। ਤਾਂ ਆਪਾਂ ਇਹ ਗੱਲ ਵਿਚਾਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਬਈ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਇਹ ਨਹੀਂ ਕਿ ਕਿਸੇ ਪ੍ਰਕਾਰ ਦਾ ਵੀ ਕਰਮ ਕਾਂਡ, ਭਾਵੇਂ ਉਹ ਤੀਰਥਾਂ ਤੇ ਇਸ਼ਨਾਨ ਕਰਨੇ ਹੋਣ, ਭਾਵੇਂ ਤੀਰਥਾਂ ਤੇ ਜਾ ਕੇ ਹਰ ਪ੍ਰਕਾਰ ਦੇ, ਕਿਉਂਕਿ ਬੇਸਿਕਲੀ ਇਨਸਾਨ ਨੇ ਜਦੋਂ ਸੁਰਤ ਸੰਭਾਲੀ, ਭਾਵੇਂ ਉਹ ਪੱਛਮ ਸੀ ਭਾਵੇਂ ਪੂਰਬ ਸੀ, ਉਸਨੇ ਸਭ ਤੋਂ ਪਹਿਲਾਂ, ਕਿਉਂਕਿ ਅਕਾਲ ਪੁਰਖ ਦਾ ਕੰਸੈਪਟ ਜਿਹੜਾ, ਇਹ ਤਾਂ ਬਾਅਦ ਦੇ ਵਿੱਚ ਫਿਲੋਸਫੀ ਦਰਸ਼ਨ ਦੇ ਰੂਪ ਚ ਆਇਆ। ਪਹਿਲਾਂ ਪਹਿਲਾਂ ਜਦੋਂ ਇਨਸਾਨ ਅਜੇ ਕੁਛ ਵੀ ਨਹੀਂ ਸੀ, ਅਜੇ ਉਹਦੀਆਂ ਲੋੜਾਂ ਵੀ ਘੱਟ ਸਨ, ਅਜੇ ਉਹਦੀਆਂ ਲੋੜਾਂ ਵੀ ਸੀਮਿਤ ਸਨ, ਪਰ ਹੈ ਉਹਦੇ ਵਾਸਤੇ ਉਹ ਲੋੜਾਂ ਹਾਸਲ ਕਰਨੀਆਂ ਬੜੀਆਂ ਔਖੀਆਂ ਸਨ। ਤੇ ਉਸ ਵਕਤ ਤਾਂ ਦੇਖ ਲਓ, ਕਿਉਂਕਿ ਸਭ ਤੋਂ ਪਹਿਲਾਂ ਅਨੇਕ ਕਿਸ਼ੋਰਵਾਦ ਦਾ ਕੰਸੈਪਟ ਆਇਆ, ਦੇਵੀ ਦੇਵਤਿਆਂ ਦਾ ਕੰਸੈਪਟ ਆਇਆ, ਹਰ ਸ਼ਹਿ ਦਾ ਦੇਵਤਾ, ਕਿਉਂਕਿ ਮਨੁੱਖ ਇਸ ਤੇ ਵੀ ਆਪਾਂ ਕਦੀ ਵਿਚਾਰ ਕਰਾਂਗੇ ਕਿ ਰੱਬ ਦੀ ਹੋਂਦ ਦਾ ਵਿਚਾਰ ਜਿਹੜਾ ਧਰਮਾਂ ਦੇ ਵਿੱਚ ਕਿਵੇਂ ਆਇਆ ਜਾਂ ਧਰਮ ਦੁਨੀਆਂ ਚ ਕਿਵੇਂ ਆਇਆ। ਹਰ ਕਬੀਲੇ ਦੇ ਵਿੱਚ ਹਰ ਲੋਕ ਜਦੋਂ ਸਮਝਦਾਰ ਹੋਏ ਤਾਂ ਉਹ ਚਿੰਤਿਤ ਸਨ, ਜੇ ਕੋਈ ਮਰ ਜਾਂਦਾ ਸੀ ਉਹਨਾਂ ਦੇ ਵਾਸਤੇ ਉਹ ਦੇਖਦੇ ਸਨ ਕਿੱਧਰ ਗਿਆ, ਕਿਸ ਤਰ੍ਹਾਂ ਗਿਆ, ਤੇ ਕਈ ਸਵਾਲ ਉੱਠਦੇ ਸਨ। ਇਸੇ ਤਰ੍ਹਾਂ ਜੇ ਫਸਲ ਤਿਆਰ ਹੋਈ, ਗੜੇ ਪੈ ਗਏ, ਫਸਲ ਤਬਾਹ ਹੋ ਗਈ, ਜਾਂ ਫਸਲ ਹੋਈ ਜ਼ਿਆਦਾ ਨਾ ਹੋਈ, ਉਹ ਉਹਨਾਂ ਦੇ ਕੁਛ ਜਿਹੜੇ ਮਨੁੱਖ ਦੇ ਟ੍ਰੈਡੀਸ਼ਨਲੀ ਕੀ ਹੁੰਦਾ, ਅੱਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਦੋ ਘਟਨਾਵਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ, ਅਸੀਂ ਉਸ ਦੇ ਪ੍ਰਤੀ ਜਿਹੜਾ ਹੈ ਉਹ ਸਾਡਾ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਬਈ ਇਹ ਇੱਦਾਂ ਕਰਨ ਨਾਲ ਹੋਣਾ ਸੀ, ਇੱਦਾਂ ਕਰਨ ਨਾਲ ਨਹੀਂ ਸੀ ਹੋਣਾ, ਕਿਉਂਕਿ ਕਈ ਵਾਰੀ ਉਹਦੀ ਪਿੱਠ ਭੂਮੀ ਚ ਨਹੀਂ ਜਾਂਦੇ ਤੇ ਉਹ ਉਸ ਤਰ੍ਹਾਂ ਦੇ ਭਰਮ ਜਿਹੜੇ ਉਹ ਬਣੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜੇ ਕਿਸੇ ਨੂੰ ਕਿਸੇ ਫਰਜ਼ ਕਰੋ ਫਸਲ ਜ਼ਿਆਦਾ ਹੋ ਗਈ, ਫਸਲ ਦੇ ਦੇਵਤੇ ਦੀ ਆਰਾਧਨਾ ਕੀਤੀ ਤੇ ਫਸਲ ਹੋ ਗਈ ਤਾਂ ਠੀਕ ਹੈ, ਦੂਜੇ ਸਾਲ ਨਹੀਂ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ, ਫਿਰ ਉਹਨੂੰ ਪੂਜਾ ਕੀਤੀ, ਅਗਲੇ ਸਾਲ ਫਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਵਾਸ ਬਣਦੇ ਗਏ, ਹਰ ਗਰੁੱਪ ਦਾ ਆਪਣਾ ਆਪਣਾ ਆਈਡਲ ਬਣਦਾ ਗਿਆ, ਆਪਣਾ ਆਪਣਾ ਅਵਤਾਰ ਬਣਦਾ ਗਿਆ, ਆਪਣਾ ਆਪਣਾ ਜਿਹੜਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਦੇਵਤਾ ਬਣਦਾ ਗਿਆ ਜਾਂ ਫਰਿਸ਼ਤਾ ਬਣਦਾ ਗਿਆ, ਤੇ ਉਹ ਜਿਹੜੇ ਉਹ ਉਹਨਾਂ ਨੂੰ ਹੀ ਪੂਜਣ ਦਾ। ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਨਾ ਵੇਦ ਜਿਹੜਾ ਯਜੁਰਵੇਦ ਹੈ, ਉਹਦੇ ਵਿੱਚ ਜਿਹੜਾ ਪਹਿਲਾ ਵੇਦ ਹੈ ਉਹਦੇ ਵਿੱਚ ਸਾਰਾ ਕੁਛ ਇਹੀ ਹੈ, ਮੰਤਰਾਂ ਜੰਤਰਾਂ ਦੀ ਪ੍ਰਾਪਤੀ ਦਾ ਹੀ ਸਾਰਾ ਕੁਛ ਹੈ, ਕਿਉਂਕਿ ਉਸ ਵਕਤ ਦੇ ਇਨਸਾਨ ਦੀਆਂ ਲੋੜਾਂ ਹੀ, ਇੱਥੋਂ ਤੱਕ ਕਿ ਇਸਤਰੀ ਪ੍ਰਾਪਤ ਕਰਨ ਦਾ ਵੀ ਮੰਤਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਸੀ, ਉਹਦਾ ਲਿਖਿਆ ਸੀ ਵੀ ਇੱਦਾਂ ਪ੍ਰਾਪਤ, ਕਿਉਂਕਿ ਲੋੜਾਂ ਹੀ ਜਿਹੜੀਆਂ ਸਨ ਉਹ ਸੀਮਿਤ ਸਨ, ਡਿਫਰੈਂਟ ਸਨ। ਤੇ ਹੌਲੀ ਹੌਲੀ ਜਿਹੜਾ ਉੱਥੇ ਹਰ ਦੇਵਤਾ, ਸੂਰਜ ਦੀ ਗੱਲ ਹੈ ਤੇ ਸੂਰਜ ਨੂੰ ਵੀ ਬੜਾ ਯਾਨੀ ਕਿ ਸਰਵ ਸ਼ਕਤੀਮਾਨ, ਉਸ ਤੇ ਬਰਾਬਰ ਕੁਛ ਨਹੀਂ ਆ। ਇਸੇ ਤਰ੍ਹਾਂ ਹਵਾ ਹੈ, ਪਵਨ ਹੈ, ਮੇਘ ਹੈ, ਇਹ ਸਾਰੇ ਕੁਛ ਜਿਹੜੀ ਕਲਪਿਤ ਜੋ ਵੀ ਦੇਵਤੇ ਸਨ ਉਹਨਾਂ ਨੂੰ ਉਹਨਾਂ ਨੇ ਸਰਵ ਸ਼ਕਤੀਮਾਨ ਕਰਕੇ ਬਿਆਨ ਕੀਤਾ। ਤੇ ਹੌਲੀ ਹੌਲੀ ਇੱਕ ਈਸ਼ਵਰਵਾਦ ਦਾ ਕੰਸੈਪਟ ਜਿਹੜਾ ਉਹ ਮਨੁੱਖ ਦੇ ਵਿੱਚ ਆਇਆ। ਹੌਲੀ ਹੌਲੀ ਮਨੁੱਖ ਦਾ ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ, ਆਪਾਂ ਜ਼ਿਕਰ ਕਰ ਰਹੇ ਸੀ ਕਿ ਬਈ ਮਨੁੱਖ ਦੇ ਵਿੱਚ ਗੱਲ ਜਿਹੜੀ ਸੀ ਧਰਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਮੋਰਲਿਟੀ ਜਿਹੜੀ ਆ ਚੰਗੇ ਕਰਮ ਉਹ ਵੀ ਜਿਹੜਾ ਸੀ ਉਹ ਇਸੇ ਚੀਜ਼ ਦੇ ਨਾਲ ਇੱਕ ਸਮਾਜ ਨੂੰ ਸੰਤੁਲਿਤ ਰੱਖਣ ਦੇ ਵਾਸਤੇ ਚੰਗੀਆਂ ਗੱਲਾਂ ਦਾ ਵੀ ਜਿਹੜਾ ਸੀ ਨਾਲ ਨਾਲ ਚੰਗੇ ਲੋਕਾਂ ਨੇ ਲੋਕਾਂ ਨੂੰ ਦੱਸਿਆ ਭਾਈ ਚੋਰੀ ਨਹੀਂ ਕਰਨੀ ਫਰੇਬ ਨਹੀਂ ਕਰਨਾ। ਅੱਜ ਦੇ ਕਰਮ ਕਾਂਡ ਦੇ ਵਿੱਚ ਵੀ ਅਸੀਂ ਭਾਵੇਂ ਗੁਰਦੁਆਰੇ ਹੋਣ ਭਾਵੇਂ ਮੰਦਰ ਹੋਣ ਭਾਵੇਂ ਮਸਜਿਦਾਂ ਹੋਣ ਬਹੁਤਾ ਦੇ ਜ਼ੋਰ ਇਸ ਗੱਲ ਤੇ ਨਹੀਂ ਲਾਇਆ ਜਾਂਦਾ ਕਿ ਮਨੁੱਖ ਦਾ ਕਿਰਦਾਰ ਅੱਛਾ ਹੋਵੇ, ਬਹੁਤਾ ਜ਼ੋਰ ਇਸ ਗੱਲ ਤੇ ਲਾਇਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ, ਕਿੰਨੇ ਪਾਠ ਪੜ੍ਹਨੇ ਆ, ਕੀ ਖਾਣਾ ਹੈ, ਕਿਹੜੀ ਚੀਜ਼ ਨਹੀਂ ਖਾਣੀ। ਯਾਨੀ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਜ਼ਾਦੀ ਤੋਂ ਗੁਲਾਮੀ ਦੇ ਵਿੱਚ ਜਿਹੜਾ ਸੀ ਪ੍ਰਵੇਸ਼। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਇਹ ਜਿਹੜੀਆਂ ਗੰਗਾਵਾਦੀ ਜਿਹੜੀਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮੇਰੇ ਖਿਆਲਾਂ ਤੇ ਬੈਠੇ ਕਬੀਰ, ਉਹ ਉਸੇ ਹੀ ਉਹ ਜਿਹੜੇ ਬੰਧਨ ਸਨ ਉਹ ਜਿਹੜੀਆਂ ਜ਼ੰਜੀਰਾਂ ਨੇ ਜਿਹਨਾਂ ਨੇ ਅਣਦਿਸਤੀਆਂ ਜ਼ੰਜੀਰਾਂ ਨੇ ਸਮਾਜ ਨੂੰ ਯਾਨੀ ਕਿ ਵੰਢ ਕੇ ਰੱਖਿਆ ਹੋਇਆ ਮਨੁੱਖ ਨੂੰ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਉਹਨਾਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਰੱਖਿਆ ਰੀਤੀ ਰਿਵਾਜਾਂ ਤੇ ਹੋਰ ਕਈ ਚੀਜ਼ਾਂ ਦੇ ਨਾਂ ਤੇ ਸਮਾਜਿਕ ਜਿਹੜੇ ਯੂਜ਼ਲੈਸ ਕਈ ਚੀਜ਼ਾਂ ਨੇ ਇਹ ਸਾਰੇ ਹੀ ਬੰਧਨ ਗੁਰਮਤ ਨੇ ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਮਨੁੱਖ ਨੂੰ ਇਖਲਾਕ ਨਾਲ ਜੁੜਨ ਦੀ ਗੱਲ ਕੀਤੀ। ਇਸੇ ਕਰਕੇ ਗੁਰੂ ਉਹਨੂੰ ਮਾਰਗ ਦੱਸਦਾ ਹੈ ਤੇ ਉਹ ਫਰੀ ਸੋਚ ਇੰਡੀਪੈਂਡੈਂਟ ਥਿੰਕਿੰਗ ਵੱਲ ਵਰਕਿੰਗ ਵੱਲ ਪਰ ਚੰਗੇ ਮਾਰਗ ਮਾਰਲ ਇਖਲਾਕ ਦੀ ਗੱਲ ਵੱਲ ਤੁਰਦਾ ਹੈ। ਕਬੀਰ ਸਾਹਿਬ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਆ ਆਪ ਸਵਾਰੋ ਮੈਂ ਮਿਲੋ ਮੈਂ ਮਿਲਿਆ ਸੋ ਕੋਈ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਾਂ ਕਿਵੇਂ ਸਵਾਰਨਾ? ਚੰਗੇ ਕਿਰਦਾਰ ਨਾਲ, ਸੱਚੋ ਹੋ ਰਹੇ ਸਭ ਕੁ ਉੱਪਰ ਸੱਚ ਅਚਕ। ਗੁਰਮਤ ਨੇ ਬਹੁਤਾ ਬਲ ਜਿਹੜਾ ਦਿੱਤਾ ਹੈ ਮਨੁੱਖ ਨੂੰ ਸੱਚੇ ਆਚਾਰ ਤੇ ਦਿੱਤਾ, ਸੱਚੇ ਕਿਰਦਾਰ ਤੇ ਦਿੱਤਾ ਹੈ। ਤੇ ਜੇ ਕਿਰਦਾਰ ਵੱਲ ਜਾਵਾਂਗੇ ਇਹਨਾਂ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਕਰਮਕਾਂਡੀ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਤੋਂ ਆਪਣੇ ਆਪ ਨੂੰ ਪਰਹੇਜ਼ ਕਰਾਂਗੇ ਤਾਂ ਹੀ ਚੰਗੇ ਇਨਸਾਨ ਬਣ ਸਕਦੇ ਹਾਂ। ਆਓ ਚੰਗੇ ਇਨਸਾਨ ਬਣੀਏ ਤੇ ਫਤਿਹ ਵੀ ਸਾਹਿਬ।
0: ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ ਬਿਲਡਿੰਗ ਨੰਬਰ 8616 44th Street ਸਾਊਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आद गुरु जुगो जुग अटल सत गुरु धन धन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा वाहेगुरु जी की फतेह।
3: नानक राम दामोदर माधव है।

ਤੇ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਜੁੜ ਮਿਲ ਬੈਠ ਹਰ ਜਸ ਕਰਨ ਅਤੇ ਸੁਣਨ ਦਾ ਸੁਭਾਗ ਗੁਰੂ ਕੀ ਕਿਰਪਾ ਸਦਕਾ ਆਪ ਸਮੂਹ ਵਡਭਾਗੀ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ ਔਰ ਇਲੈਕਟ੍ਰੋਨਿਕ ਮੀਡੀਆ ਰਾਹੀਂ ਘਰਾਂ ਦੇ ਵਿੱਚ ਵੀ ਸ਼ਰਧਾਲੂ ਪ੍ਰੇਮੀ ਸੰਗਤਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਮਿਲ ਬੈਠੀਆਂ ਨੇ। ਅੰਮ੍ਰਿਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਆਓ ਨਿੱਤ ਦੀ ਮਰਿਆਦਾ ਦੇ ਅਨੁਸਾਰ ਇਸ ਹੁਕਮਨਾਮੇ ਦੀ ਅਰਥ ਵਿਚਾਰ ਕਥਾ ਦੇ ਨਾਲ ਕੁਝ ਸਮੇਂ ਵਾਸਤੇ ਆਪਣੀਆਂ ਚਿੱਤ ਦੀਆਂ ਬਿਰਤੀਆਂ ਨੂੰ ਜੋੜੀਏ। ਅੱਜ ਦਾ ਇਹ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ 751 ਉੱਪਰ ਸੁਭਾਏਮਾਨ ਹੈ ਅਤੇ ਸੂਹੀ ਰਾਗ ਦੀਆਂ ਅਸ਼ਟਪਦੀਆਂ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਗਤੀਆਂ ਤੋਂ ਇਲਾਵਾ ਸ਼ਬਦ ਦੇ 8 ਪਦ, ਤਿੰਨ ਤਿੰਨ ਪੰਗਤੀਆਂ ਦਾ ਇੱਕ ਪਦਾ ਅਤੇ 8 ਪਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁੱਲ ਉਚਾਰਨ ਕਰਕੇ ਸਾਨੂੰ ਕਲਿਆਣਕਾਰੀ ਅਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ ਆਪਣੀਆਂ ਮਨਚਿਤ ਬਿਰਤੀਆਂ ਨੂੰ ਗੁਰੂ ਕੇ ਚਰਣਾਂ ਵਿੱਚ ਜੋੜੀਏ, ਲਿਵ ਸੁਰਤ ਇਕਾਗਰ ਕਰਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਸਹਿਤ ਗੁਰੂ ਕਾ ਪਰਮ ਪਵਿੱਤਰ ਉਪਦੇਸ਼ ਉਚਾਰਨ ਕਰਕੇ ਲਾਹਾ

ਹੈ ਜੋ ਕਿ ਰਾਗ ਵਿੱਦਿਆ ਅਨੁਸਾਰ ਮੰਨੇ ਜਾਂਦੇ ਰਾਗ ਪਰਿਵਾਰਾਂ ਦੇ ਵਿੱਚੋਂ ਮੇਘ ਰਾਗ ਦੀ ਇਸਤਰੀ ਮੰਨੀ ਜਾਂਦੀ ਹੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਉੱਚੈ ਸੁਰ ਸੂਹਉ ਪੁਨ ਕੀਨੀ ਮੇਘ ਰਾਗ ਸਿਉ ਪੰਚਉ ਚੀਨੀ। ਸੂਹੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪਹਿਲੇ ਪ੍ਰਤੱਖ ਸਰੂਪ ਰਾਗ ਦੇ ਨੌਵੇਂ ਘਰ ਭਾਵ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ

0: ओंकार सर्व दा प्रकाशक है, अदुत्ती है, अद्वैत रूप है, सत चेतन आनंद स्वरूप है, सतगुरां दी कृपा दे नाल उस नूं प्राप्त कीता जांदा है।
1: कच्चा रंग कसुंभ का
0: सतगुरु सच्चे पातशाह जी शब्द दी आरंभता दे विच फुरमान करदे ने, कच्चा रंग कसुंभ का। कसुंभे दा फुल बहुत सुंदर रूप वाला हुंदा है और उस फुल नूं उबाल के पानी दे विच एक रंग तैयार कीता जांदा है जो कि कोरे कपड़े नूं चाढ़िया जांदा है। कसुंभे दे रंग विच रंगिया होया बस्तर वेखण नूं बहुत सुंदर लगदा है, मन नूं दूरों ही खिच पाउंदा है, प्यारा लगदा है मन नूं। पर हजूर फरमाउंदे ने कि यह रंग जिहड़ा है ये कच्चा है। अनेक वार गुरबाणी विच एक कसुंभे रंग का वर्णन आया है ते भाई गुरदास जी भी फरमान करदे ने कि कच्चा रंग कसुंभ का, पाणी धोतै थिर नार होई। इन्ना ये रंग कच्चा है कि पाणी दे नाल जदों कपड़े नूं धोता जावे तां ये रंग स्थिर नहीं रहिंदा, सारा उतर जांदा है। धोण दी तां गल ही दूर, जे किते उस कसुंभे रंग विच रंगे होए कपड़े उपर पाणी दी छिट भी पै जावे तां वी उह रंग खराब हो जांदा है, फिट जांदा है। इउं भाई इह कसुंभ दा रंग जिहड़ा है इह कच्चा है।
1: थोड़िया दिन चार जियो,
0: इहदी मियाद बड़ी थोड़ी है, इवें चार क दिनां की, कुझ क दिनां दी इहदी मियाद है। बहुता चिर ये बस्तर दे उपर रहिंदा नहीं ते बस्तर दी सोभा फिर आखर कायम नहीं रहिंदी। इउं चार दिनां दा, थोड़े दिनां दा ही ये रंग है कसुंभे दा, जो कि बिल्कुल कच्चा है, लथ जाण वाला है। इहदे तों भाव कि इह जिहड़ा संसार है, इह दुनिया रंग रंगीनी मन नूं बड़ी भाउंदी है, चंगी लगदी है। इस दे विच मोह माया दे अनेक प्रकार दे रंग तमाशे, अनेकां कौतक गाने बजाने, राग रंग स्वाद इत्यादिक, रसना दे स्वाद, होर इंद्रियां दे स्वाद मनुख दे मन नूं कसुंभे दे रंग दी तरह लुभाउंदे ने, प्यारे लगदे ने, चंगे लगदे ने। पर असल विच इन्हां दा रंग जिहड़ा है ये कच्चा है। एवें चार क दिनां दा रंग, जिवें कपड़े नूं चढ़िया होया कसुंभे दा रंग उतर जांदा है, कायम नहीं रहिंदा, स्थिर नहीं रहिंदा। इउं ये मोह माया दी जिन्नी रंगण मनुख तेरे मन रूपी बस्तर नूं चढ़ी होई है ना, ये सारी कुछ क दिनां दी एवें खेड है। ये रंग कसुंभा है, ये माया दा रंग लथ जाण वाला, नास हो जाण वाला है। चार दिन अपनी नौबत चले बजाए, इतनक खटिया गठिया मटिया संग ना कछ लै जाए। सो इस प्रकार भाई ये कुछ क दिनों की ही खेड है, दुनिया के रंग तमाशे, दुनिया का जेड़ा मोह का रंग प्रेम इत्यादिक है।
1: विण नावै भ्रम भुलिया,
0: इस कसुंभे रंग दे विच बिरती भुल के परमात्मा के नाम तो बिना यह जीव इसत्री अपना जन्म बिता रही है। विण नावै भ्रम भुलिया, भ्रम के भुलेखे का शिकार हो के, जिमें कि कसुंभे रंग दे रंगे हुए बस्तर की चमक दमक, ओदी सोभा, ओदी सुंदरता वेख के कोई भुल जावे कि बड़ा प्यारा है, बड़ा चमकदार है, पर पानी धोतिया झट ही उतर जाना है वह रंग। इस तरह दुनिया की जिहड़ी चका चौंद है, दुनिया दियां रंग रंगीनियां ने, इन्हां दे विच भ्रम दे विच पै के बिरती भुली है परमात्मा दे नाम तो बिना, दुनियादारी दे विच सुरती खचत हो रही है।
1: ठग मुठी कूड़ियार जियो,
0: जिवें कोई ठग जिहड़े ने साध संगत जी, वो अपनियां लुभावनियां गल्लां दे नाल, अपनियां तरह तरह दियां बातां दे नाल लोकां नूं अपने वस विच कर लैंदे ने, मोह लैंदे ने ते आखर उन्हां नूं लुट लैंदे ने। इस तरह एक बूटी भी मनी जाती है जिहड़ी के मनुख दे सुंघण तों उसनों बेहोश कर दिंदी है, ते पुराने समय दे ठग डाकू लोग ओह बूटी वरत्या करदे सन, उस दे उस औगण करके उसनों ठग बूटी ही कहा जांदा सी। जिवें बिरती मनुख दी ठगी जा रही है ना मोह माया दे विच, ਕੂੜਿਆਰ ਝੂਠੀ ਜਿਹੜੀ ਬਿਰਤੀ ਝੂਠੇ ਪਦਾਰਥਾਂ ਵਿੱਚ ਲੱਗ ਕੇ ਸ਼ੁਭ ਗੁਣਾਂ ਨੂੰ ਗਵਾਈ ਜਾ ਰਹੀ ਹੈ ਤੇ ਅਧਿਆਤਮਿਕ ਤੌਰ ਤੇ ਲੁੱਟੀ ਜਾ ਰਹੀ ਹੈ।
1: ਸੱਚੇ ਸੇਤੀ ਰਤਿਆ
0: ਤੇ ਹਜ਼ੂਰ ਫਰਮਾਨ ਕਰਦੇ ਨੇ ਕਿ ਜੇ ਮਨੁੱਖ ਦਾ ਮਨ, ਮਨੁੱਖ ਦੀ ਸੁਰਤ, ਮਨੁੱਖ ਦੀ ਬਿਰਤੀ ਸੱਚੇ ਪਰਮਾਤਮਾ ਦੇ ਪ੍ਰੇਮ ਦੀ ਸੱਚੀ ਰੰਗਣ ਦੇ ਵਿੱਚ ਰੰਗੀ ਜਾਵੇ,
1: ਜਨਮ ਨਾ ਦੂਜੀ ਵਾਰ ਜੀਓ,
0: ਫੇਰ ਉਹਦਾ ਦੁਨੀਆਂ ਵਿੱਚ ਦੂਜੀ ਵਾਰ ਜਨਮ ਨਹੀਂ ਹੁੰਦਾ, ਭਾਵ ਕਿ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ। ਦੋ ਤਰ੍ਹਾਂ ਦੇ ਰੰਗ ਇਹ ਗੁਰਬਾਣੀ ਅੰਦਰ ਫਰਮਾਏ, ਇੱਕ ਕਸੁੰਬਾ ਰੰਗ, ਇੱਕ ਮਜੀਠੀ ਰੰਗ। ਕਸੁੰਬੇ ਰੰਗ ਬਾਰੇ ਪਹਿਲਾਂ ਬੇਨਤੀ ਕੀਤੀ ਹੈ ਕਿ ਕਸੁੰਬੇ ਦੇ ਫੁੱਲਾਂ ਦੇ ਵਿੱਚੋਂ, ਕੇਸੂ ਦੇ ਫੁੱਲਾਂ ਵਿੱਚੋਂ, ਹੋਰ ਇਹੋ ਜਿਹੇ ਸੁੰਦਰ ਫੁੱਲਾਂ ਦੇ ਵਿੱਚੋਂ ਉਹ ਰੰਗ ਕੱਢਿਆ ਜਾਂਦਾ ਹੈ। ਉਹਦੇ ਨਾਲ ਰੰਗਿਆ ਕੱਪੜਾ ਬੜਾ ਸੋਹਣਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਪਰ ਉਹ ਰੰਗ ਪੱਕਾ ਨਹੀਂ, ਬਹੁਤਾ ਹੀ ਕੱਚਾ ਹੈ, ਝਟਪਟ ਹੀ ਫਿੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ, ਉੱਤਰ ਜਾਣ ਵਾਲਾ ਹੈ। ਅਤੇ ਦੂਸਰੇ ਪਾਸੇ ਮਜੀਠ ਦਾ ਇੱਕ ਪੌਦਾ ਹੁੰਦਾ ਛੋਟਾ ਜਿਹਾ, ਉਹਦੀਆਂ ਜੜ੍ਹਾਂ ਕੱਢ ਕੇ ਉਹਨਾਂ ਜੜ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਉਹਦੇ ਨਾਲ ਬਸਤਰ ਰੰਗਿਆ ਜਾਂਦਾ ਹੈ। ਉਹ ਰੰਗ ਕਸੁੰਬੇ ਦੇ ਰੰਗ ਦੀ ਤਰ੍ਹਾਂ ਬਹੁਤਾ ਚਮਕਦਾਰ ਨਹੀਂ, ਦੂਰੋਂ ਮਨ ਨੂੰ ਖਿੱਚ ਪਾਉਣ ਵਾਲਾ ਨਹੀਂ, ਪਰ ਇੱਕ ਵਾਰ ਜਿਸ ਕੱਪੜੇ ਨੂੰ ਉਹ ਮਜੀਠ ਦਾ ਰੰਗ ਚਾੜ ਦਿੱਤਾ ਜਾਵੇ, ਬਸਤਰ ਘਸ ਘਸ ਕੇ ਪਾਟ ਭਾਵੇਂ ਜਾਵੇ, ਪਰ ਉਸ ਰੰਗ ਨੂੰ ਕੋਈ ਫਰਕ ਨਹੀਂ ਪੈਂਦਾ, ਰੰਗ ਉੱਤਰਦਾ ਨਹੀਂ, ਉਹ ਪੱਕਾ ਰੰਗ ਹੈ। ਅਤੇ ਸਤਿਗੁਰੂ ਫਰਮਾਨ ਕਰਦੇ ਨੇ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਇਹ ਮਜੀਠੀ ਰੰਗ ਹੈ। ਇੱਕ ਵਾਰ ਮਨ ਨੂੰ ਚੜ ਗਿਆ ਤਾਂ ਰਾਮ ਰੰਗ ਕਦੇ ਉੱਤਰ ਨਾ ਜਾਏ, ਫਿਰ ਇਹ ਰੰਗ ਉੱਤਰਦਾ ਨਹੀਂ। ਸਾਨੂੰ ਰੰਗ ਲੱਗਾ ਹੈ ਕਾਮ ਦਾ, ਕ੍ਰੋਧ ਦਾ, ਲੋਭ ਮੋਹ ਹੰਕਾਰ ਦਾ, ਈਰਖਾ, ਨਿੰਦਿਆ, ਚੁਗਲੀ, ਬਖੀਲੀ ਇਤਿਆਦਿਕ ਅਨੇਕਾਂ ਔਗਣਾ ਰੂਪੀ ਰੰਗਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਰੰਗੀਜੇ ਬੈਠੇ ਹਾਂ, ਪਰ ਇਹ ਸਾਰਾ ਰੰਗ ਨਾਸਵੰਤ ਹੈ। ਇਹ ਸਾਰਾ ਰੰਗ ਐਵੇਂ ਧੋਖਾ ਹੈ, ਐਵੇਂ ਛਲ ਹੈ, ਫਰੇਬ ਹੈ, ਠੱਗ ਲੈਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ, ਪਰ ਵਾਹਿਗੁਰੂ ਦੇ ਨਾਮ ਦੀ ਜਿਹੜੀ ਰੰਗਣ ਹੈ ਨਾ, ਇਹ ਮਜੀਠੀ ਰੰਗ ਦੀ ਤਰ੍ਹਾਂ ਇਹ ਪੱਕਾ ਰੰਗ ਹੈ। ਸਤਿਗੁਰਾਂ ਦੇ ਪਾਵਨ ਬਚਨ ਪੰਗਤੀਆਂ ਤਕਰੀਬਨ ਸਭ ਸੰਗਤਾਂ ਨੂੰ ਚੇਤੇ ਹੋਣਗੀਆਂ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਇਸ ਆਪਣੇ ਸੂਖਮ ਤਨ ਨੂੰ, ਆਪਣੇ ਮਨ ਨੂੰ, ਆਪਣੇ ਅੰਤਸ਼ਕਰਨ ਨੂੰ ਆਪਾਂ ਮੋਹ ਮਾਇਆ ਦੀ ਰੰਗਣ ਵਿੱਚ ਰੰਗਿਆ ਹੋਇਆ ਹੈ, ਅਤੇ ਇਸੇ ਪ੍ਰਕਾਰ ਮਾਇਆ ਦੀ ਪਹਿਲਾਂ ਪਾਹ ਚਾੜੀ ਹੈ, ਮਾਇਆ ਦੀ ਪਾਹ ਚਾੜ ਕੇ ਲੱਭ ਲਾਲਚ ਇਤਿਆਦਿਕ ਦੀ ਰੰਗਣ ਵਿੱਚ ਰੰਗਿਆ ਹੈ। ਪਰ ਜਿਹੜਾ ਇਹ ਆਤਮਾ ਰੂਪੀ, ਮਨ ਰੂਪੀ ਚੋਲਾ ਲੱਭ ਇਤਿਆਦਿਕ ਔਗੁਣਾ ਵਿਕਾਰਾਂ ਦੀ ਰੰਗਣ ਵਿੱਚ ਰੰਗਿਆ ਗਿਆ, ਉਹ ਸਰੂਪ, ਉਹ ਪਹਿਰਾਵਾ ਮੇਰੇ ਕੰਤ ਪਰਮਾਤਮਾ ਅਕਾਲ ਪੁਰਖ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਉਸ ਰੰਗ ਨੂੰ ਪਹਿਨਣ ਵਾਲੀ ਜਿਹੜੀ ਜੀਵ ਆਤਮਾ ਰੂਪ ਸਖੀ ਹੈ, ਕਿਵੇਂ ਪਰਮਾਤਮਾ ਦੀ ਮਿਲਾਪ ਰੂਪੀ ਸੇਜਾ ਉੱਪਰ ਜਾ ਸਕਦੀ ਹੈ? ਨਹੀਂ ਜਾ ਸਕਦੀ। ਹਜ਼ੂਰ ਫਰਮਾਨ ਕਰਦੇ ਨੇ, ਕਾਇਆ ਰੰਗਣ ਜੇ ਥੀ ਹੈ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਪਰਮਾਤਮਾ ਦੇ ਨਾਮ ਰੂਪੀ ਮਜੀਠੀ ਰੰਗ ਦੇ ਰੰਗਣ ਵਿੱਚ ਜਿਨ੍ਹਾਂ ਦੇ ਮਨ ਰੂਪੀ ਚੋਲੇ ਰੰਗੇ ਗਏ, ਅਕਾਲ ਪੁਰਖ ਵਾਹਿਗੁਰੂ ਫਿਰ ਨਿੱਤ ਉਹਨਾਂ ਦੇ ਪਾਸ ਹੈ, ਨਿੱਤ ਉਹਨਾਂ ਨੂੰ ਮਿਲਾਪ ਦਾ ਆਨੰਦ ਹੈ। ਇਉਂ ਜਿਹੜੇ ਸੱਚੇ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ, ਸੱਚੇ ਵਾਹਿਗੁਰੂ ਕੀ ਪ੍ਰੇਮ ਦੀ ਰੰਗਣ ਵਿੱਚ ਰੰਗੇ ਗਏ, ਉਹਨਾਂ ਦਾ ਫਿਰ ਦੂਜੀ ਵਾਰ ਦੁਨੀਆਂ ਉੱਪਰ ਜਨਮ ਨਹੀਂ ਹੁੰਦਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇੱਕ ਵਾਰ ਤਾਂ ਮਨੁੱਖਾ ਜਨਮ ਲੈ ਕੇ ਦੁਨੀਆਂ 'ਤੇ ਆਏ, ਦੁਬਾਰਾ ਉਹ ਗੁਰਮੁਖ ਪਿਆਰੇ ਫਿਰ ਜੂਨਾਂ ਵਿੱਚ ਨਹੀਂ ਆਉਂਦੇ, ਸਮਾ ਜਾਂਦੇ ਨੇ ਵਾਹਿਗੁਰੂ ਕੇ ਦਰਸ਼ਨਾਂ ਦੇ ਵਿੱਚ। ਇਉਂ ਦੂਜੀ ਵਾਰ ਫਿਰ ਉਹਨਾਂ ਦਾ ਕਿਸੇ ਵੀ ਜੂਨ ਵਿੱਚ ਜਨਮ ਨਹੀਂ ਹੁੰਦਾ।
1: ਰੰਗੇ ਕਾ ਕਿਆ ਰੰਗੀਐ,
0: ਜਿਹੜਾ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਰੰਗੇ ਕਾ ਕਿਆ ਰੰਗੀਐ, ਉਸ ਰੰਗੇ ਦਾ ਭਲਾ ਹੋਰ ਕੀ ਰੰਗਣਾ ਹੈ। ਭਾਵ ਕਿ ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਉਹਨੂੰ ਦੂਜੇ ਰੰਗਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ, ਦੂਜੇ ਰੰਗਾਂ ਵੱਲ ਉਹਦਾ ਖਿਆਲ ਜਾਂਦਾ ਹੀ ਨਹੀਂ। ਸੋ ਇਸ ਪ੍ਰਕਾਰ ਉਹ ਹਮੇਸ਼ਾ ਵਾਹਿਗੁਰੂ ਕੇ ਨਾਮ ਸਿਮਰਨ ਦੀ ਰੰਗਣ ਵਿੱਚ ਰੰਗਿਆ ਹੋਇਆ ਦੁਨੀਆਂ ਦੇ ਰਾਗ ਰੰਗ ਤਮਾਸ਼ਿਆਂ ਤੋਂ ਦੂਰ ਹੀ ਰਹਿੰਦੇ ਨੇ, ਮੋਹ ਮਾਇਆ ਤੋਂ ਨਿਰਲੇਪ ਹੀ ਰਹਿੰਦੇ ਨੇ। ਇਉਂ ਰੰਗੇ ਦਾ ਭਲਾ ਕੀ ਰੰਗਣਾ ਹੈ ਭਾਈ, ਨਹੀਂ ਉਹ ਦੁਨੀਆਂ ਦੇ ਰੰਗਾ ਰਾਗਾਂ ਦੇ ਵਿੱਚ ਪੈਂਦੇ, ਇਹਨਾਂ ਨੂੰ ਤੁਸ਼ ਜਾਣਦੇ ਨੇ ਜੋ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗੇ ਗਏ।
1: ਜੋ ਰੱਤੇ ਰੰਗ ਲਾਏ ਜੀਓ,
0: ਜੋ ਰੱਤੇ ਰੰਗ ਲਾਏ ਜੀਓ, ਜੋ ਮਨ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲਾ ਕੇ ਪ੍ਰੀਤ ਦੀ ਰੰਗਣ ਵਿੱਚ ਰੰਗੇ ਗਏ, ਉਹ ਫਿਰ ਹੋਰ ਦੁਨੀਆਂ ਦੇ ਰੰਗਾਂ ਵਿੱਚ ਰਾਗ ਰੰਗ ਤਮਾਸ਼ਿਆਂ ਵਿੱਚ ਨਹੀਂ ਪੈਂਦੇ।
1: ਰੰਗਣ ਵਾਲਾ ਸੇਵੀਐ,
0: ਭਾਈ ਜੋ ਰੰਗਣ ਵਾਲਾ ਹੈ ਉਹਦੀ ਸੇਵਾ ਕਰੀਏ। ਰੰਗਣ ਵਾਲਾ ਕੌਣ? ਸਤਿਗੁਰੂ ਸੱਚੇ ਪਾਤਸ਼ਾਹ ਜੀ। ਫਿਰ ਪੜੀਏ ਪੰਗਤੀਆਂ ਕੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਇਸ ਆਪਣੀ ਕਾਇਆ ਨੂੰ ਆਪਣੀ ਦੇਹੀ ਨੂੰ ਰੰਗਣ ਭਾਵ ਭੱਠੀ ਬਣਾ ਲਈਏ ਅਤੇ ਪਰਮਾਤਮਾ ਦੀ ਪ੍ਰੀਤ ਦਾ ਮਜੀਠੀ ਰੰਗ ਜਿਹੜਾ ਹੈ ਇਹ ਆਪਣੇ ਮਨ ਰੂਪੀ ਚੋਲੇ ਨੂੰ ਲਗਾ ਲਈਏ। ਰੰਗਣ ਵਾਲਾ ਜੇ ਰੰਗੈ ਸਾਹਿਬ, ਸਾਹਿਬ ਰੰਗਣ ਵਾਲਾ ਲਲਾਰੀ ਹੈ ਸਤਿਗੁਰੂ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਮਨ ਰੂਪੀ ਚੋਲੇ ਨੂੰ ਪਰਮਾਤਮਾ ਦੇ ਨਾਮ ਦੀ ਵਾਹਿਗੁਰੂ ਦੀ ਪ੍ਰੀਤ ਦੀ ਰੰਗਣ ਵਿੱਚ ਰੰਗੇ ਰੰਗ ਦੇਣ, ਇਹੋ ਜਿਹਾ ਰੰਗ ਚੜ੍ਹੇਗਾ ਕਿ ਐਸਾ ਰੰਗ ਨਾ ਡੀਠ ਜਿਹੜਾ ਕਦੇ ਤੱਕਿਆ ਵੀ ਨਾ ਹੋਵੇ, ਐਸਾ ਆਨੰਦ ਆਵੇਗਾ ਐਸੇ ਨਾਮ ਦੀ ਰੰਗਣ ਮਨ ਨੂੰ ਚੜ੍ਹੇਗੀ। ਸਾਧ ਸੰਗਤ ਜੀ ਬਸਤਰ ਮੈਲਾ ਹੋਵੇ ਤਾਂ ਰੰਗਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ, ਧੋਣ ਤੋਂ ਉਪਰੰਤ ਉਹਨੂੰ ਪਾਹ ਚਾੜੀ ਜਾਂਦੀ ਹੈ, ਪਾਹ ਚਾੜਨ ਤੋਂ ਬਾਅਦ ਫਿਰ ਉਹਨੂੰ ਮੱਟੀ ਵਿੱਚ ਪਾ ਕੇ ਰੰਗਿਆ ਜਾਂਦਾ ਹੈ। ਮਤ ਪਾਪਾਂ ਸੇ ਭਰ ਰਹੀ ਨਾਮ ਸਬੂਣ ਲਗਾਏ, ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ। ਸਾਡੀ ਜਿਹੜੀ ਮਨ ਦੀ ਮਤ ਹੈ ਨਾ ਇਹ ਪਾਪਾਂ ਦੀ ਮੈਲ ਨਾਲ ਭਰੀ ਹੋਈ ਹੈ, ਪਹਿਲਾਂ ਇਸ ਨੂੰ ਸਾਫ਼ ਕਰਨਾ ਪਵੇਗਾ, ਮਨ ਰੂਪੀ ਬਸਤਰ ਨੂੰ ਧੋਣਾ ਪਵੇਗਾ। ਕਿਵੇਂ ਧੋਤਾ ਜਾਵੇਗਾ? ਨਾਮ ਸਾਬੂਣ ਲਗਾਏ, ਨਾਮ ਰੂਪੀ ਸਾਬਣ ਲਾ ਕੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਰੂਪੀ ਸਾਬਣ ਨਾਲ ਮਤ ਨੂੰ ਧੋਣ ਦੇ ਵਾਸਤੇ, ਸੋ ਜਿਵੇਂ ਪ੍ਰਾਤਨ ਸਮਿਆਂ ਵਿੱਚ ਮਾਈਆਂ ਬੀਬੀਆਂ ਕੁਝ ਤਲਾਬਾਂ ਦੇ ਕਿਨਾਰਿਆਂ 'ਤੇ ਜਾ ਕੇ ਬਸਤਰ ਧੋਇਆ ਕਰਦੀਆਂ ਸਨ, ਕੋਈ ਪੱਥਰ ਜਾਂ ਲੱਕੜ ਦਾ ਫੱਟਾ ਜਿਹਨੂੰ ਪਟੜਾ ਕਿਹਾ ਜਾਂਦਾ ਹੈ ਉਹ ਹੇਠਾਂ ਰੱਖਿਆ ਜਾਂਦਾ, ਤਲਾਬ ਵਿੱਚੋਂ ਪਾਣੀ ਵਰਤ ਕੇ ਬੀਬੀਆਂ ਸਾਬਣ ਲਗਾ ਲਗਾ ਕੇ ਬਸਤਰ ਨੂੰ ਧੋ ਕੇ ਉਹਦੀ ਮੈਲ ਕੱਢ ਕੇ ਸਾਫ਼ ਕਰਦੀਆਂ ਨੇ। ਕਹਿੰਦੇ ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਨਿਸ਼ਚਾ ਰੂਪੀ ਪਟੜਾ ਡਾਹ ਕੇ, ਗੁਰੂ 'ਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਨਾਮ ਦੀ ਰੰਗਣ ਵਿੱਚ ਆਪਣੇ ਮਨ ਨੂੰ ਰੰਗਣ ਦਾ ਯਤਨ, ਉਹਦੇ ਤੋਂ ਪਹਿਲਾਂ ਮਨ ਰੂਪੀ ਬਸਤਰ ਨੂੰ ਧੋਣ ਦਾ ਯਤਨ ਕਰੋ। ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਸਤ ਸੰਗਤ ਰੂਪੀ ਤਲਾਬ ਕੋਲ ਜਾਈਏ ਜਿੱਥੇ ਵਾਹਿਗੁਰੂ ਕੇ ਪ੍ਰੇਮ ਦਾ ਪਾਣੀ ਭਰਿਆ ਹੋਇਆ, ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ। ਗੁਰੂ ਕੀ ਦੱਸੀ ਜੁਗਤ, ਗੁਰੂ ਕਾ ਬਖਸ਼ਿਆ ਉਪਦੇਸ਼, ਉਸ ਉਪਦੇਸ਼ ਦੀਆਂ ਮੁੱਕੀਆਂ ਮਾਰ ਮਾਰ ਕੇ ਆਪਣੇ ਮਨ ਰੂਪੀ ਬਸਤਰ ਨੂੰ ਪ੍ਰੇਮ ਦਾ ਪਾਣੀ ਅਤੇ ਨਾਮ ਦਾ ਸਾਬਣ ਵਰਤ ਕੇ ਧੋ ਲਈਏ। ਜਦੋਂ ਇਉਂ ਗੁਰੂ ਕੀ ਕਿਰਪਾ ਨਾਲ ਇਹ ਮਨ ਰੂਪੀ ਬਸਤਰ ਸਾਫ਼ ਹੋ ਜਾਵੇਗਾ ਤਾਂ ਭਗਤ ਮੱਟੀ ਮੈਂ ਰੰਗੀਐ ਰੰਗ ਹਰੀ ਆਨੰਦ, ਗੁਰ ਰੰਗਰੇਜ ਮੈਂ ਪ੍ਰੇਮ ਕਰ ਚਾੜੈ ਰੰਗ ਮੁਕੰਦ। ਗੁਰੂ ਰੂਪੀ ਲਲਾਰੀ ਦੇ ਨਾਲ ਫਿਰ ਆਪਣਾ ਪ੍ਰੇਮ ਕਰੀਏ, ਭਗਤੀ ਰੂਪੀ ਮੱਟੀ ਦੇ ਵਿੱਚ, ਮਟਕੀ ਦੇ ਵਿੱਚ ਪਾ ਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਰੂਪੀ ਬਸਤਰ ਨੂੰ ਵਾਹਿਗੁਰੂ ਕੇ ਨਾਮ ਦਾ ਰੰਗ ਚਾੜ ਦੇਣਗੇ। ਜਦੋਂ ਨਾਮ ਦਾ ਰੰਗ ਮੁਕਤੀ ਦਾ ਅਤੇ ਸਤਿਗੁਰਾਂ ਨੇ ਚਾੜ ਦਿੱਤਾ ਤਾਂ ਬੁੱਧੀ ਦੋਹ ਲੋਕਨ ਸੁਖੀ ਪਾਵੈ ਪਤ ਦਰਬਾਰ, ਮੈਲਾ ਕਦੇ ਨਾ ਹੋਏਗਾ ਚੜ੍ਹਿਆ ਰੰਗ ਕਰਤਾਰ। ਫਿਰ ਇਹ ਮਨ ਰੂਪੀ ਬਸਤਰ ਕਦੇ ਮੈਲਾ ਹੀ ਨਹੀਂ ਹੋਵੇਗਾ, ਇਹੋ ਜਿਹਾ ਪਰਮਾਤਮਾ ਦੇ ਨਾਮ ਦਾ ਰੰਗ ਗੁਰੂ ਕੀ ਕਿਰਪਾ ਨਾਲ ਇਸ ਨੂੰ ਚੜ੍ਹ ਜਾਵੇਗਾ। ਇਸ ਲਈ ਭਾਈ ਰੰਗਣ ਵਾਲਾ ਸੇਵੀ ਹੈ, ਰੰਗਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਰੂਪੀ ਬਸਤਰ ਨੂੰ ਮਜੀਠੀ ਰੰਗ ਵਿੱਚ। ਗੁਰੂ ਕਾ ਸਿਮਰਨ ਕਰੀਏ, ਗੁਰੂ ਕੀ ਸੇਵਾ ਕਰੀਏ, ਗੁਰੂ ਕੇ ਲੜ ਲੱਗੀਏ।
1: ਸੱਚੇ ਸਿਓ ਚਿੱਤ ਲਾਏ ਜੀਓ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡਾ ਚਿੱਤ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਾ ਦੇਣਗੇ, ਜੋੜ ਦੇਣਗੇ।
1: ਰਹਾਓ,
0: ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਜ ਜੀ ਫਰਮਾਨ ਕਰਦੇ ਹਨ।
1: चारे कुंडा जे भवहै।
0: मनुख दुनिया विच बड़ी दौड़ भज करदा है, कादे लई? दुनियावी धन दौलत कमाउण लई। हजूर फरमान करदे ने, उत तक है उत ते उत पेखै, आवै लोभी फेर। कदे उधर नूं तकदा, कदे उधर तों उधर दूजे पासे वल नूं वेखदा। किसी तरीके माया मिल जावे, धन मिल जावे, कमाई हो जावे, आपां दुनिया दे काम काज कारोबार भी करदे हां, किरत भी करदे हां, होर भी कई तरह के तरीके अपनाउंदे हां, जिस दे नाल माया कमाई जा सके, धन दौलत की प्राप्ति हो सके। हजूर फरमाउंदे ने, चारे कुंडा जे भव है, जे जीव पाई चारे कुंडा, पूर्व पछम उत्तर दखण चौहां दिशावां विच भरम भटक लवे, जिन्नी मर्जी दौड़ भज कर लवे संसार दे विच,
1: बिन भागा धन नाहे जीओ।
0: बिन भागा धन नाहे जीओ, बिना भागा तो धन जिहड़ा है ये प्राप्त नहीं होना। ओहो कुछ मिलेगा जो वाहिगुरु ने किस्मत विच मुकद्दर विच लिखिया है, जो भागा विच है वह प्राप्त होवेगा। अनेकां जतन कर लैण दे बावजूद भी बिना भागा तो धन पदार्थ की प्राप्ति नहीं होंदी। संपै कहो ईसर ध्याई, संपै पुरब लिखे की पाई है। संपदा वास्ते, धन जायदाद वास्ते ईसर शिवजी इत्यादिक नूं भी कई ध्याउंदे ने, कई होर अपने इष्ट का ध्यान धारण करते ने, पर भाई जिहड़ी संपै धन दौलत है ना, पुरब लिखे की पाई है। जो पूर्वली लिखित परमात्मा ने साडी प्रारब्ध के मुताबक लिखी है, वो लिखे हुए मुताबक ही पाई जाती है। बिना भागा तो

0: ਇਹਨਾਂ ਔਗਣਾਂ ਵਿੱਚ ਲੱਗ ਕੇ ਬਿਰਤੀ ਹੋ ਰਹੀ ਹੈ। ਬੱਧਕ ਸ਼ਿਕਾਰੀ ਵਰਗੀ ਭਾਵ ਹਿੰਸਕ, ਹਿੰਸਕ ਬਿਰਤੀ ਦੇ ਧਾਰਨੀ ਬਣ ਕੇ ਤੁਰਿਆ ਫਿਰਦਿਆਂ ਹੋਇਆਂ ਥਾਈ ਨਾ ਪਾਹੇ ਜੀਓ। ਉਹ ਜਿੰਨੀ ਦੌੜ ਭੱਜੈ ਥਾਈ ਨਹੀਂ ਪੈਂਦੀ, ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਵਾਹਿਗੁਰੂ ਦੇ ਦਰ ਤੇ ਭਾਈ ਇਉਂ ਔਗਣਾਂ ਦੇ ਵਿੱਚ ਫਸਿਆ ਹੋਇਆ ਪ੍ਰਵਾਨ ਨਹੀਂ ਹੋ ਸਕੀਦਾ।
1: ਗੁਰ ਰਾਖੇ ਸੇ ਉਪਰੇ,
0: ਜਿਨ੍ਹਾਂ ਦੇ ਰਖਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਏ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖ ਲਿਆ, ਉਹ ਮੋਹ ਮਾਇਆ ਤੋਂ ਬਚ ਕੇ ਸੰਸਾਰ ਸਾਗਰ ਵਿੱਚ ਡੁੱਬਣ ਤੋਂ ਬਚ ਗਏ।
1: ਸ਼ਬਦ ਰੱਤੇ ਮਨ ਮਾਹੇ ਜੀਓ,
0: ਜੋ ਆਪਣੇ ਮਨ ਅੰਦਰ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਸਤਿਗੁਰਾਂ ਨੇ ਸ਼ਬਦ ਬਖਸ਼ਿਆ, ਉਪਦੇਸ਼ ਬਖਸ਼ਿਆ, ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ੀ, ਨਾਮ ਦੀ ਰੰਗਣ ਵਿੱਚ ਜਿਹੜੇ ਮਨ ਕਰਕੇ ਰੰਗੇ ਗਏ, ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਚ ਗਏ ਸੰਸਾਰ ਸਾਗਰ ਵਿੱਚ ਡੁੱਬਣ ਤੋਂ।
1: ਚਿੱਟੇ ਜਿਨਕੇ ਕੱਪੜੇ,
0: ਬਾਕੀ ਤਾਂ ਭਾਈ ਦਿਖਾਵਾ ਮਾਤਰ ਜਿੰਨੇ ਮਰਜ਼ੀ ਆਪਾਂ ਕਰਮ ਕਰ ਲਈਏ, ਚਿੱਟੇ ਜਿਨਕੇ ਕੱਪੜੇ, ਬਾਹਰੋਂ ਕੱਪੜੇ ਤਾਂ ਬੜੇ ਚਿੱਟੇ, ਬੜੇ ਸਫੈਦ ਰੰਗ ਦੇ ਬਸਤਰ ਲਿਸ਼ਕਦੇ ਧੋਤੇ ਹੋਏ ਪਹਿਨੇ ਹੋਏ ਹੋਣ,
1: ਮੈਲੇ ਚਿੱਤ ਕਠੋਰ ਜੀਓ,
0: ਪਰ ਚਿੱਤ ਜਿਹੜੇ ਨੇ ਉਹ ਕਠੋਰ ਹਨ, ਔਗਣਾਂ ਪਾਪਾਂ ਵਿਕਾਰਾਂ ਦੀ ਮੈਲ ਕਰਕੇ ਮੈਲੇ ਹਨ। ਬਾਹਰੋਂ ਲਿਬਾਸ ਤਾਂ ਬੜਾ ਵਧੀਆ, ਪਰ ਅੰਦਰੋਂ ਚਿੱਤ ਕਠੋਰ, ਪਾਪਾਂ ਦੀ ਮੈਲ ਨਾਲ ਮੈਲੇ ਹੋਏ ਹੋਏ ਚਿੱਤ ਹਨ ਜਿਨ੍ਹਾਂ ਦੇ।
1: ਤਿੰਨ ਮੁਖ ਨਾਮ ਨਾ ਉਪਜੈ,
0: ਉਹਨਾਂ ਦੇ ਮੁਖ ਅੰਦਰ ਪਰਮਾਤਮਾ ਦਾ ਨਾਮ ਨਹੀਂ ਉਪਜਦਾ, ਭਾਵ ਨਾਮ ਪੈਦਾ ਨਹੀਂ ਹੁੰਦਾ, ਭਾਵ ਕਿ ਉਹਨਾਂ ਕੋਲੋਂ ਨਾਮ ਜਪਿਆ ਨਹੀਂ ਜਾਂਦਾ, ਜਿਨ੍ਹਾਂ ਨੇ ਕੇਵਲ ਬਾਹਰੀ ਤੌਰ 'ਤੇ ਲਿਬਾਸ ਧਾਰਨ ਕੀਤਾ ਹੋਇਆ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮੁਲਤਾਨ ਦੇ ਨਜ਼ਦੀਕ ਜਦੋਂ ਤੁਲੰਬੇ ਨਗਰ ਦੇ ਵਿੱਚ ਗਏ, ਸੱਜਣ ਦੀ ਸਾਖੀ ਆਮ ਹੀ ਸੰਗਤਾਂ ਨੇ ਸਰਵਣ ਕੀਤੀ ਹੈ, ਲਿਬਾਸ ਮਹਾਤਮਾ ਵਾਲਾ, ਬਨਾਵਟ ਸਾਧੂਆਂ ਵਾਲੀ, ਦਿਖਾਵਾ ਬੜੇ ਨੇਕ ਭਲੇ ਪੁਰਸ਼ਾਂ ਵਾਲਾ, ਪਰ ਕਰਮ ਕਰਤੱਵ ਜਿਹੜੇ ਨੇ ਉਹ ਠੱਗਾਂ ਚੋਰ ਡਾਕੂਆਂ ਵਾਲੇ, ਕਤਲੋ ਗਾਰਤ ਲੁੱਟਾਂ ਖੋਹਾਂ ਇਹ ਕਿਰਤ ਬਣੀ ਹੋਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਬਚਨ ਫਰਮਾਨ ਕੀਤੇ ਸੀ, ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਾਸ, ਕਾਂਸੀ ਦਾ ਬਰਤਨ ਜਿਹਨੂੰ ਆਮ ਤੌਰ 'ਤੇ ਆਪਾਂ ਕਹਿਹਾਂ ਕਹਿੰਦੇ ਹਾਂ, ਇਹ ਬੜਾ ਉੱਜਲ, ਬੜਾ ਚਿਲਕਾਂ ਮਾਰਦਾ, ਬੜੀਆਂ ਲਿਸ਼ਕਾਂ ਮਾਰਦਾ ਹੈ, ਦੇਖਣ ਨੂੰ ਸੋਹਣਾ ਲੱਗਦਾ, ਪਰ ਜਿਉਂ ਜਿਉਂ ਇਹਨੂੰ ਰਗੜੀ ਜਾਈਏ ਹੱਥ ਕਾਲੇ ਹੁੰਦੇ ਜਾਂਦੇ ਨੇ, ਘੋਟਿਆਂ ਭਾਵ ਰਗੜਿਆਂ ਵਿੱਚੋਂ ਕਾਲੀ ਸਿਆਹੀ ਹੀ ਨਿਕਲਦੀ ਹੈ, ਕਾਲਖ ਹੀ ਨਿਕਲਦੀ ਹੈ। ਧੋਤਿਆਂ ਜੂਠ ਨਾ ਉਤਰਿਆ ਜੇ ਸੋ ਧੋਵਾਂ ਤੇਸ, ਸੈਂਕੜੇ ਵਾਰ ਵੀ ਭਾਵੇਂ ਮਾਂਜ ਧੋ ਲਈਏ, ਉਹ ਕਾਲਖ ਰੂਪੀ ਜੂਠ ਜਿਹੜੀ ਹੈ ਤਾਂ ਉਹ ਉਤਰਦੀ ਨਹੀਂ, ਲੱਥਦੀ ਨਹੀਂ, ਨਾਸ ਨਹੀਂ ਹੁੰਦੀ, ਚਮਕ ਵੱਧਦੀ ਜਾਵੇਗੀ ਪਰ ਕਾਲਖ ਵਿੱਚੋਂ ਮੁੱਕਣੀ ਨਹੀਂ। ਇਹ ਕਹਿਹੇ ਦੇ ਬਰਤਨ ਦਾ ਇਸ ਤਰ੍ਹਾਂ ਦਾ ਸਾਰਾ ਤਰੀਕਾ ਹੁੰਦਾ। ਇਸੇ ਤਰ੍ਹਾਂ ਭਾਈ ਬਾਹਰੋਂ ਲਿਬਾਸ ਤਾਂ ਬੜਾ ਸੁੰਦਰ ਹੈ, ਬਾਹਰੋਂ ਵੇਖਣ ਨੂੰ ਬਰਤਨ ਬੜੀ ਭਲੀ ਲੱਗਦੀ ਹੈ, ਪਰ ਅਸਲ ਵਿੱਚ ਮਨ ਜਿਹੜਾ ਹੈ ਵਿਕਾਰਾਂ ਦੇ ਨਾਲ, ਪਾਪਾਂ ਦੇ ਨਾਲ ਭਰਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਨੇ ਅਗਾਂਹ ਇਹ ਵੀ ਫਰਮਾਨ ਦਿੱਤੇ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆਂ ਨ। ਬਗਲਾ ਜਿਹੜਾ ਹੈ ਉਹਦਾ ਸਰੀਰ ਸਫੈਦ ਹੈ, ਉਹਦੇ ਖੰਭ ਸਫੈਦ ਨੇ, ਅਤੇ ਇੱਕ ਲੱਤ ਚੁੱਕ ਕੇ ਇੱਕ ਲੱਤ ਦੇ ਭਾਰ ਅੱਧੀਆਂ ਕੁ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਵੀ ਉਹ ਖਲੋਂਦਾ ਹੈ, ਪਰ ਉਹ ਸਮਾਧੀ ਪਰਮਾਤਮਾ ਦੇ ਸਿਮਰਨ ਵਾਸਤੇ ਨਹੀਂ। ਕੱਪੜੇ ਚਿੱਟੇ ਭਾਵ ਕੇ ਖੰਭ ਬੜੇ ਸਫੈਦ, ਪਰ ਕਰਤੂਤ ਕਰਨੀ ਇਹੋ ਜਿਹੀ ਕਿ ਜੀਵਾਂ ਨੂੰ ਖਾਣਾ, ਮੱਛੀਆਂ ਡੱਡਾਂ ਖਾਣੀਆਂ, ਇਹ ਬਗਲੇ ਦਾ ਸੁਭਾਅ। ਇਉਂ ਬਾਹਰੋਂ ਭਾਈ ਜਿਨ੍ਹਾਂ ਦਾ ਦਿਖਾਵਾ ਤਾਂ ਬੜਾ ਸੁੰਦਰ ਹੈ, ਲਿਬਾਸ ਜਿਹੜੇ ਨੇ ਮਹਾਤਮਾ ਵਾਲੇ ਨੇ, ਧਾਰਮਿਕ ਪੁਰਸ਼ਾਂ ਵਾਲੇ, ਐਨ ਚਿੱਟੇ ਕੱਪੜੇ ਪਹਿਨੇ ਹੋਏ ਨੇ, ਪਰ ਅੰਦਰ ਚਿੱਤ ਕਠੋਰ ਹੈ ਅਤੇ ਪਾਪਾਂ ਵਿਕਾਰਾਂ ਦੀ ਮੈਲ ਭਰੀ ਹੋਈ ਹੈ, ਵਾਹਿਗੁਰੂ ਕਾ ਨਾਮ ਕਦੇ ਉਹਨਾਂ ਕੋਲੋਂ ਆਪਣੀ ਬਿਰਤੀ ਮੈਲੀ ਹੋਣ ਕਰਕੇ ਮੁੱਖ ਤੋਂ ਜਪਿਆ ਨਹੀਂ ਜਾ ਸਕਦਾ।
1: ਦੂਜੇ ਵਿਆਪੇ ਚੋਰ ਜੀਓ,
0: ਦੂਜੇ ਦਵੈਤ ਭਾਵਨਾ ਦੇ ਵਿੱਚ ਹੀ ਵਿਆਪੇ ਰਹਿੰਦੇ ਨੇ, ਦੂਜੀ ਮਾਇਆ ਜਗਤ ਚਿਤਵਾਸ, ਮੋਹ ਮਾਇਆ ਦੇ ਵਿੱਚ ਹੀ ਉਹਨਾਂ ਦਾ ਮਨ ਹਮੇਸ਼ਾ ਲੱਗਾ ਰਹਿੰਦਾ। ਇਉਂ ਵਾਹਿਗੁਰੂ ਕਾ ਨਾਮ ਨਾ ਜਪਣ ਕਰਕੇ ਉਹ ਪਰਮਾਤਮਾ ਦੇ ਚੋਰ ਨੇ, ਨਾਮ ਦੁਰਾਏ ਚੱਲੇ ਸੇ ਚੋਰ, ਜਿਹੜੇ ਨਾਮ ਛੁਪਾ ਕੇ ਚੱਲੇ, ਜੋ ਵਾਹਿਗੁਰੂ ਕਾ ਨਾਮ ਨਹੀਂ ਜਪਦੇ ਵਾਹਿਗੁਰੂ ਕੇ ਚੋਰ। ਚੋਰ ਕਿਵੇਂ ਸਾਧ ਸੰਗਤ ਜੀ, ਇਹ ਗੱਲ ਆਪਾਂ ਸਮਝੀਏ ਟੂਕ ਮਾਤਰ, ਕਿਸੇ ਸੇਠ ਨੇ ਜਾਂ ਕਿਸੇ ਰਾਜੇ ਮਹਾਰਾਜੇ ਨੇ ਕਿਸੇ ਮਨੁੱਖ ਉੱਪਰ ਯਕੀਨ ਕਰਕੇ ਉਹਨੂੰ ਆਪਣੇ

0: ਕੋਲੋਂ ਮਾਇਆ ਦਿੱਤੀ ਖਜ਼ਾਨਾ ਦਿੱਤਾ ਕਿ ਲੈ ਭਾਈ ਫਲਾਣੇ ਇਲਾਕੇ ਵਿੱਚ ਜਾ ਕੇ ਇਸ ਮਾਇਆ ਨੂੰ ਸੋਚ ਸਮਝ ਕੇ ਵਰਤੀ ਅਤੇ ਲਾਹੇ ਬੰਦਾ ਵਪਾਰ ਕਰਕੇ ਸੌਦਾ ਕਰਕੇ ਵਾਪਸ ਆਵੀਂ। ਹੁਣ ਜਿਹੜਾ ਕੋਈ ਮਨੁੱਖ ਤਾਂ ਆਪਣੇ ਮਾਲਕ ਵੱਲੋਂ ਦਿੱਤੀ ਪੂੰਜੀ ਨੂੰ ਲੈ ਕੇ ਸੋਚ ਸਮਝ ਕੇ ਪੂੰਜੀ ਖਰਚੇ ਅਤੇ ਲਾਹੇ ਬੰਦਾ ਵਪਾਰ ਕਰਕੇ ਵਾਪਸ ਮੁੜੇ, ਉਹ ਤਾਂ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਕਰੇਗਾ, ਬਖਸ਼ਿਸ਼ਾਂ ਪ੍ਰਾਪਤ ਕਰੇਗਾ। ਪਰ ਜਿਹੜਾ ਮਨੁੱਖ ਰਾਸ ਪੂੰਜੀ ਲੈ ਕੇ ਚਲਾ ਗਿਆ, ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਸਾਰੀ ਪੂੰਜੀ ਐਵੇਂ ਗਵਾ ਦਿੱਤੀ ਔਰ ਪਰ ਆਪਣੇ ਮਾਲਕ ਦਾ ਚੇਤਾ ਹੀ ਭੁੱਲ ਗਿਆ, ਉਹ ਤਾਂ ਫਿਰ ਉਸ ਮਾਲਕ ਦਾ, ਉਸ ਰਾਜੇ ਦਾ ਚੋਰ ਹੀ ਕਿਹਾ ਜਾਵੇਗਾ ਨਾ। ਫਿਰ ਉਹਨੂੰ ਫੜਨ ਵਾਸਤੇ ਰਾਜੇ ਦੇ ਸਿਪਾਹੀ ਜਾਣਗੇ, ਸਜ਼ਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਾਹਿਗੁਰੂ ਰੂਪ ਰਾਜੇ ਨੇ ਸਾਨੂੰ ਸਵਾਸਾਂ ਦੀ ਅਮੋਲਕ ਪੂੰਜੀ ਦੇ ਕੇ ਇਸ ਸੰਸਾਰ ਵਿੱਚ ਭੇਜਿਆ ਕਾਹਦੇ ਲਈ? ਵਾਹਿਗੁਰੂ ਕੇ ਨਾਮ ਦਾ ਲਾਹੇ ਬੰਦਾ ਵਣਜ ਵਪਾਰ ਕਰਨ ਵਾਸਤੇ। ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ, ਜੈਸੀ ਵਸਤ ਵਿਸਾਹੀਐ ਤੈਸੀ ਨਿਭਹਿ ਨਾਲ, ਅੱਗੇ ਸਾਹੁ ਸਜਾਣ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੋ ਦੇਖੈ ਪਤੀਆਏ। ਇਉਂ ਨਾਮ ਦਾ ਵਪਾਰ ਕਰਨ ਵਾਸਤੇ ਸਵਾਸਾਂ ਦੀ ਕੀਮਤੀ ਪੂੰਜੀ ਦੇ ਕੇ ਪਰਮਾਤਮਾ ਨੇ ਭੇਜਿਆ। ਹੁਣ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਸਵਾਸਾਂ ਨੂੰ ਸੋਚ ਸਮਝ ਕੇ ਖਰਚਿਆ, ਸਤਸੰਗਤ ਕੀਤੀ, ਗੁਰੂ ਕਾ ਲੜ ਪਕੜਿਆ, ਨਾਮ ਜਪਿਆ, ਸਿਮਰਨ ਕੀਤਾ, ਬੰਦਗੀ ਕੀਤੀ, ਉਹਨਾਂ ਨੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰ ਲਿਆ ਅਤੇ ਉਹ ਵਾਹਿਗੁਰੂ ਦੇ ਦਰ 'ਤੇ ਵਡਿਆਏ ਜਾਣਗੇ, ਬਖਸ਼ਿਸ਼ਾਂ ਪ੍ਰਾਪਤ ਕਰਨਗੇ, ਪ੍ਰਭੂ ਦੀ ਖੁਸ਼ੀ ਪ੍ਰਾਪਤ ਕਰਨਗੇ। ਪਰ ਜਿਹੜੇ ਸਾਡੇ ਵਰਗੇ ਆਮ ਸੰਸਾਰਕ ਜੀਵ ਵਾਹਿਗੁਰੂ ਦੀ ਦਿੱਤੀ ਸਵਾਸਾਂ ਦੀ ਅਮੋਲਕ ਪੂੰਜੀ ਨੂੰ ਲੈ ਕੇ ਸੰਸਾਰ 'ਤੇ ਆ ਤਾਂ ਗਏ, ਪਰ ਉਸ ਜੀਵਨ ਦੇਣ ਹਾਰੇ ਵਾਹਿਗੁਰੂ ਕਾ ਚੇਤਾ ਹੀ ਭੁਲਾ ਛੱਡਿਆ, ਯਾਦ ਹੀ ਭੁੱਲ ਗਈ, ਖਿਆਲ ਹੀ ਨਹੀਂ ਕੀਤਾ ਕਿ ਜੀਵਨ ਕਾਹਦੇ ਵਾਸਤੇ ਮਿਲਿਆ, ਸਵਾਸਾਂ ਦੇ ਇਸ ਕੀਮਤੀ ਧਨ ਨੂੰ ਐਵੇਂ ਗਵਾ ਦਿੱਤਾ। ਉਹ ਫਿਰ ਵਾਹਿਗੁਰੂ ਦੇ ਦਰ ਦੇ ਚੋਰ ਕਹੇ ਜਾਣਗੇ, ਉਹਨਾਂ ਨੂੰ ਜਮਦੂਤਾਂ ਰੂਪੀ ਫੌਜ ਆ ਕੇ ਪਕੜੇਗੀ ਅਤੇ ਵਾਹਿਗੁਰੂ ਦੇ ਦਰ 'ਤੇ ਸਜਾਵਾਂ ਮਿਲਣਗੀਆਂ। ਇਉਂ ਭਾਈ ਜਿਹੜੇ ਇਉਂ ਬਾਹਰੋਂ ਤਾਂ ਦਿਖਾਵਤਾਂ ਬਥੇਰੀਆਂ ਕਰਦੇ ਨੇ, ਪਰ ਅੰਦਰ ਜਿਨ੍ਹਾਂ ਦੇ ਖੋਟ ਹੈ ਨਾਮ ਵਾਹਿਗੁਰੂ ਦਾ ਮੁੱਖੋਂ ਜਪਦੇ ਨਹੀਂ, ਦੂਸਰੇ ਆਮ ਖਿਆਲਾਂ ਦੇ ਵਿੱਚ ਦੁਨੀਆਦਾਰੀ ਵਿੱਚ ਹੀ ਉਲਝੇ ਰਹਿੰਦੇ ਨੇ, ਭਾਈ ਉਹ ਪਰਮਾਤਮਾ ਦੇ ਫਿਰ ਚੋਰ ਕਹੇ ਜਾਂਦੇ ਹਨ।
1: ਮੂਲ ਨਾ ਬੁੱਝੇ ਆਪਣਾ,
0: ਆਪਣੇ ਮੂਲ ਨੂੰ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਸਮਝਿਆ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਇਹ ਸਤਿਗੁਰਾਂ ਨੇ ਸਿੱਖਿਆ ਦਿੱਤੀ, ਪਰ ਆਪਣੇ ਮੂਲ ਰੂਪ ਪਰਮਾਤਮਾ ਵਾਹਿਗੁਰੂ ਨੂੰ ਬੁੱਝਿਆ ਨਹੀਂ, ਜਾਣਿਆ ਹੀ ਨਹੀਂ ਕਿ ਉਹ ਪਰਮਾਤਮਾ ਹੀ ਸਾਰਿਆਂ ਦਾ ਸਾਡਾ ਮੁੱਢ ਰੂਪ ਹੈ ਅਤੇ ਉਸੇ ਦੇ ਨਾਲ ਅਸੀਂ ਜੁੜਨਾ, ਇਹ ਸਮਝ ਹੀ ਪ੍ਰਾਪਤ ਨਹੀਂ ਕੀਤੀ। ਇਉਂ ਭਾਈ ਐਵੇਂ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ। ਸੇ ਪਸ਼ੂਆ, ਉਹ ਪਸ਼ੂ ਬਿਰਤੀ ਵਾਲੇ ਬੇਸਮਝ ਲੋਕ ਨੇ। ਸੇ ਢੋਰ ਜੀਓ, ਢੋਰ ਕਿਹਾ ਜਾਂਦਾ ਭਾਰ ਵਾਹਣ ਵਾਲੇ, ਭਾਰ ਢੋਣ ਵਾਲੇ ਪਸ਼ੂਆਂ ਨੂੰ, ਐਵੇਂ ਗ੍ਰਿਸ਼ਤੀ ਦਾ ਅਤੇ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ ਢੋਰ ਪਸ਼ੂਆਂ ਦੀ ਨਿਆਈ। ਇਹੋ ਜਿਹਾ ਜੀਵਨ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਜਿਉਣ ਵਾਲਿਆਂ ਦਾ।
1: ਸੇ ਪਸ਼ੂਆ ਸੇ ਢੋਰ ਜੀਓ,
0: ਸੋ ਪਸ਼ੂ ਤੇ ਢੋਰ ਗਵਾਰਾਂ ਦੀ ਤਰ੍ਹਾਂ ਹਨ ਉਹ ਜੀਵ ਬੇਸਮਝ ਹਨ।
1: ਨਿਤ ਨਿਤ ਖੁਸ਼ੀਆਂ ਮਨ ਕਰੇ,
0: ਮਨੁੱਖ ਦਾ ਮਨ ਨਿਤ ਨਿਤ ਰੋਜ਼ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਕਰਦਾ ਹੈ ਅਤੇ ਖੁਸ਼ੀਆਂ ਮਾਨਣਾ ਚਾਹੁੰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਨਿਤ ਤਰ੍ਹਾਂ ਤਰ੍ਹਾਂ ਦੀਆਂ ਦੁਨਿਆਵੀ ਖੁਸ਼ੀਆਂ ਦੇ ਵਿੱਚ ਇਹ ਮਨ ਲੱਗਾ ਹੋਇਆ, ਨਿਤ ਰਾਗ ਰੰਗ ਤਮਾਸ਼ਿਆਂ ਦੇ ਵਿੱਚ ਲੱਗਾ ਰਹਿੰਦਾ ਹੈ।
1: ਨਿਤ ਨਿਤ ਮੰਗੈ ਸੁਖ ਜੀਓ,
0: ਨਿਤ ਨਿਤ ਹਰ ਰੋਜ਼ ਨਿਤਾ ਪ੍ਰਤੀ ਇਹ ਸੁਖਾਂ ਦੀ ਦਾਤ ਮੰਗਦਾ, ਮੈਨੂੰ ਸੁਖ ਮਿਲਣ, ਮਹਾਰਾਜ ਸੁਖ ਵਰਤਾਈ, ਬਾਬਿਆ ਸੁਖ ਰੱਖੀ, ਸੁਖਾਂ ਦੇ ਵਾਸਤੇ ਯਤਨ ਕਰਦਾ ਅਤੇ ਨਿਤ ਨਿਤ ਸੁਖ ਮੰਗਦਾ ਹੈ, ਲੱਗਿਆ ਰਹਿੰਦਾ ਹੈ ਆਪਣੇ ਮਨ ਦੀਆਂ ਖੁਸ਼ੀਆਂ ਵਿੱਚ ਨਿਤਾ ਪ੍ਰਤੀ ਹਰ ਵਕਤ।
1: ਕਰਤਾ ਚਿਤ ਨਾ ਆਵਈ,
0: ਪਰ ਸੁਖ ਜਿੱਥੋਂ ਪ੍ਰਾਪਤ ਹੋਣੇ ਸਨ ਉਹ ਸੁਖਾਂ ਦਾ ਦਾਤਾ ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕਦੇ ਚੇਤੇ ਨਹੀਂ ਆਇਆ, ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁਖਾਂ ਦੀ ਪ੍ਰਾਪਤੀ ਦੇ ਯਤਨ ਤਾਂ ਬਥੇਰੇ ਕਰ ਲਏ, ਪਰ ਦੁੱਖ ਦੀ ਨਿਵਿਰਤੀ ਦਾ ਯਤਨ ਕੋਈ ਕੀਤਾ ਹੀ ਨਹੀਂ। ਦੁੱਖ ਨਿਵਿਰਤ ਹੋਵੇਗਾ ਤਾਂ ਸੁਖ ਮਿਲੇਗਾ, ਮਿਲਣਾ ਕਿਵੇਂ ਸੀ? ਸੁਖ ਨਾ ਹੀ ਰੇ ਹਰ ਭਗਤ ਬਿਨਾਂ। ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ। ਇਉਂ ਨਿੱਤ ਖੁਸ਼ੀਆਂ ਤਾਂ ਮਾਨਣਾ ਚਾਹੁੰਦਾ ਹੈ, ਨਿੱਤ ਸੁੱਖਾਂ ਦੀਆਂ ਦਾਤਾਂ ਤਾਂ ਮੰਗਦਾ ਹੈ, ਪਰ ਕਰਤਾ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਆਉਂਦਾ ਹੀ ਨਹੀਂ।
1: ਫਿਰ ਫਿਰ ਲੱਗੇ ਦੁੱਖ ਜੀਓ,
0: ਇਸ ਕਰਕੇ ਇਸ ਜੀਵ ਨੂੰ ਵਾਰ ਵਾਰ ਦੁੱਖ ਹੀ ਦੁੱਖ ਆ ਕੇ ਲੱਗਦਾ ਹੈ। ਸਤਿਗੁਰਾਂ ਦੇ ਬਚਨ ਬੜੇ ਸੁੰਦਰ ਗੁਰਬਾਣੀ ਦੇ ਵਿੱਚ ਕਿ ਇਹ ਮਨੁੱਖ ਵਾਰ ਵਾਰ ਭਾਵੇਂ ਸੁੱਖ ਮੰਗਣ ਵਾਸਤੇ ਅਰਦਾਸਾਂ ਬੇਨਤੀਆਂ ਕਰਦਾ, ਦੁੱਖ ਨਹੀਂ ਮੰਗਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸਾਰੇ ਸੁੱਖ ਹੀ ਮੰਗਦੇ ਨੇ, ਕਦੇ ਦੁੱਖ ਤਾਂ ਕੋਈ ਨਹੀਂ ਨਾ ਮੰਗਦਾ। ਪਰ ਫਿਰ ਵੀ ਸੁਖੈ ਕਉ ਦੁੱਖ ਅਗਲਾ, ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਸੁੱਖ ਮਾਨਣ ਦੀਆਂ ਕੀਤੀਆਂ, ਜਿੰਨੇ ਯਤਨ ਕੀਤੇ ਸੁੱਖ ਦੀ ਪ੍ਰਾਪਤੀ ਦੇ ਕੀਤੇ, ਜਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਉਹ ਸੁੱਖ ਦੀ ਪ੍ਰਾਪਤੀ ਦੀਆਂ ਕੀਤੀਆਂ, ਪਰ ਫਿਰ ਵੀ ਸੱਚਾਈ ਇਹ ਹੈ ਕਿ ਸੁਖੈ ਕਉ ਦੁੱਖ ਅਗਲਾ। ਜੀਵਨ ਵਿੱਚ ਸੁੱਖ ਨਾਲੋਂ ਦੁੱਖ ਬਹੁਤੇ ਨੇ। ਕਾਰਨ ਕੀ? ਮਨਮੁੱਖ ਬੂਝ ਨਾ ਹੋਏ, ਮਨਮੁੱਖ ਨੂੰ ਬੋਝੀ ਨਹੀਂ, ਸਮਝੀ ਨਹੀਂ। ਹਜ਼ੂਰ ਦੁੱਖਾਂ ਦਾ ਕਾਰਨ ਦੱਸਦੇ ਨੇ ਕਿ ਜਿਨ ਕੀਤਾ ਤਿਸਹਿ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ, ਜਿਸ ਨੇ ਇਸ ਜੀਵ ਨੂੰ ਪੈਦਾ ਕੀਤਾ, ਇਹ ਅਗਿਆਨ ਵਿੱਚ ਅੰਨਾ ਹੋਇਆ ਜੀਵ ਉਸ ਵਾਹਿਗੁਰੂ ਨੂੰ ਜਾਣਦਾ ਨਹੀਂ, ਤਾਂ ਦੁੱਖ ਭੋਗਣੇ ਪੈਂਦੇ ਨੇ। ਲਿਉਂਦਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਬਹੁ ਸੋਗ। ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਸਭ ਕੁਝ ਹੀ ਪ੍ਰਾਪਤ ਕਰ ਲਵਾਂ, ਇਹਦੇ ਕਰਕੇ ਬਹੁਤਾ ਦੁਖੀ ਰਹਿਣਾ ਪੈਂਦਾ। ਅਤੇ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਣਾ, ਵਾਹਿਗੁਰੂ ਕਾ ਨਾਮ ਨਾ ਜਪਣਾ। ਇਸ ਕਰਕੇ ਕਰਤਾ ਤਾਂ ਚੇਤੇ ਆਉਂਦਾ ਨਹੀਂ, ਜਿਸ ਕਰਕੇ ਵਾਰ ਵਾਰ ਇਸ ਜੀਵ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਨੇ।
1: ਸੁੱਖ ਦੁੱਖ ਦਾਤਾ ਮਨ ਵਸੈ,
0: ਸੁਖਾਂ ਦਾ ਦਾਤਾ ਵੀ ਤੇ ਦੁੱਖਾਂ ਦਾ ਦੇਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਮਹਾਰਾਜ, ਸਾਰੇ ਸੁੱਖ ਦੁੱਖ ਤੇਰੀ ਆਗਿਆ ਦੇ ਵਿੱਚ ਹੀ ਨੇ, ਦੂਸਰੀ ਜਗ੍ਹਾ ਹੀ ਕੋਈ ਨਹੀਂ ਸੁੱਖਾਂ ਦੁੱਖਾਂ ਵਾਲੀ। ਭਾਈ, ਦੁੱਖਾਂ ਸੁੱਖਾਂ ਦਾ ਦਾਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜੇ ਕਰਕੇ ਮਨ ਵਿੱਚ ਵਸ ਜਾਵੇ,
1: ਤਿਤ ਤਨ ਕੈਸੀ ਭੁੱਖ ਜੀਓ,
0: ਉਸ ਸਰੀਰ ਨੂੰ ਉਸ ਮਨ ਨੂੰ ਫਿਰ ਭਲਾ ਕਿਹੋ ਜਿਹੀ ਭੁੱਖ ਰਹਿ ਜਾਣੀ ਹੈ। ਫਿਰ ਤਾਂ ਇਹੀ ਮਨ ਵਿੱਚ ਹੋਵੇਗਾ ਕਿ ਜੇ ਸੁੱਖ ਦੇਹ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਕਿਸੇ ਵੀ ਤਰ੍ਹਾਂ ਦਾ ਸਮਾਂ ਆਵੇ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ, ਵਾਹਿਗੁਰੂ ਕੇ ਭਾਣੇ ਵਿੱਚ ਰਾਜੀ ਰਹਿਣਾ, ਇਹ ਭਾਈ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮਨ ਅੰਦਰ ਆ ਵਸਿਆ ਅਕਾਲ ਪੁਰਖ ਵਾਹਿਗੁਰੂ। ਕੋਈ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿ ਜਾਂਦੀ, ਕੋਈ ਪਦਾਰਥਾਂ ਦੀ ਲਾਲਸਾ ਨਹੀਂ ਰਹਿ ਜਾਂਦੀ, ਜਿਨ੍ਹਾਂ ਦੇ ਮਨ ਅੰਦਰ ਸ੍ਰੀ ਵਾਹਿਗੁਰੂ ਆ ਕੇ ਆਪਣਾ ਵਾਸਾ ਕਰ ਲਵੇ।
1: ਬਾਕੀ ਵਾਲਾ ਤਲਬੀਐ,
0: ਬਾਕੀ ਵਾਲਾ ਤਲਬੀਐ, ਜਿਨ੍ਹਾਂ ਦੀ ਬਾਕੀ ਰਹਿ ਜਾਏ ਨਾ ਕਰਮਾਂ ਦੀ, ਉਹਨਾਂ ਦੀ ਪੇਸ਼ੀ ਹੁੰਦੀ ਹੈ। ਭਾਵ ਕਿ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜੀਵ ਨੇ ਜਿਹੜੇ ਕਰਮ ਕੀਤੇ, ਉਹਨਾਂ ਕਰਮਾਂ ਦੇ ਮੁਤਾਬਕ ਜਦੋਂ ਲੇਖਾ ਹੋਣਾ ਹੈ ਤਾਂ ਤਲਬਾ ਪੌਸਨ ਆਕੀਆ, ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਦਾ ਬਕਾਇਆ ਰਹਿ ਗਿਆ, ਜਿਨ੍ਹਾਂ ਦੇ ਕਰਮ ਨਾ ਨਿਬੜੇ, ਜਿਨ੍ਹਾਂ ਦਾ ਲੇਖਾ ਨਾ ਨਿਬੜਿਆ, ਜਿਨ੍ਹਾਂ ਦੇ ਪਾਪ ਕਰਮ ਬਹੁਤੇ ਹੋਏ, ਨਾਮ ਨਾ ਜਪਿਆ ਹੋਇਆ, ਵਾਰ ਵਾਰ ਉਹਨਾਂ ਦੀਆਂ ਪੇਸ਼ੀਆਂ ਫਿਰ ਧਰਮ ਰਾਜੇ ਦੇ ਦੁਆਰੇ ਤੇ ਹੁੰਦੀਆਂ ਨੇ।
1: ਸਿਰ ਮਾਰੇ ਜੰਦਾਰ ਜੀਓ,
0: ਜੰਦਾਰ ਜੋ ਜਿੰਦ ਦਾ ਵੈਰੀ ਜਮ ਹੈ, ਉਸ ਦੇ ਜਿਹੜੇ ਦੂਤ ਨੇ ਉਹ ਫਿਰ ਇਸ ਮਨੁੱਖ ਦੇ ਸਿਰ ਵਿੱਚ ਮਾਰ ਪਾਉਂਦੇ ਹਨ, ਸਿਰ ਦੇ ਵਿੱਚ ਪਨੀਆਂ ਜੁੱਤੀਆਂ ਵੱਜਦੀਆਂ ਹਨ।
1: ਲੇਖਾ ਮੰਗੈ ਦੇਵਣਾ,
0: ਕਿਉਂਕਿ ਧਰਮ ਰਾਜ ਲੇਖਾ ਮੰਗਦਾ ਹੈ, ਤੇ ਜੋ ਲੇਖਾ ਹਿਸਾਬ ਕਿਤਾਬ ਮੰਗਦਾ ਹੈ ਦੇਵਣਾ, ਉਹ ਦੇਣਾ ਹੀ ਪੈਂਦਾ, ਕੰਨੀ ਨਹੀਂ ਕਤਰਾਈ ਜਾ ਸਕਦੀ, ਟਾਲਿਆ ਨਹੀਂ ਜਾ ਸਕਦਾ। ਘੜੀ ਘੜੀ ਕਾ ਲੇਖਾ ਲੇਵੈ, ਰੱਤੀਆ ਉਹ ਮਾਸਾ ਤੋਲ ਕਢਾਵਣਿਆ, ਇਉਂ ਮੰਗਿਆ ਹੋਇਆ ਲੇਖਾ ਭਾਈ ਦੇਣਾ ਹੀ ਪੈਣਾ ਹੈ ਉਸ ਥਾਂ ਤੇ ਜਾ ਕੇ।
1: ਪੁੱਛੈ ਕਰ ਵਿਚਾਰ ਜੀਓ,
0: ਜੀਵ ਦੇ ਚੰਗੇ ਮੰਦੇ ਸਾਰੇ ਕਰਮਾਂ ਦੀ ਵਿਚਾਰ ਕਰ ਕਰਕੇ ਫਿਰ ਧਰਮ ਰਾਜਾ ਪੁੱਛਦਾ ਹੈ, ਕੀ ਪੁੱਛਦਾ ਹੈ? ਕਿਆ ਤੈਂ ਖੱਟਿਆ ਕਹਾਂ ਗਵਾਇਆ, ਚੱਲ ਦਰਹਾਲ ਦੀਵਾਨ ਬੁਲਾਇਆ। ਛੇਤੀ ਚੱਲ ਭਾਈ, ਤੈਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਬੁਲਾ ਲਿਆ ਗਿਆ, ਉੱਥੇ ਜਾ ਕੇ ਦੱਸ ਕੇ ਕਿਆ ਤੈ ਖੱਟਿਆ, ਮਨੁੱਖਾ ਜੀਵਨ ਵਿੱਚ ਆ ਕੇ ਤੂੰ ਕੀ ਖੱਟਿਆ। कहां गवाया किथे गवा छड़िया सारा मनुखा जीवन ये चंगे मंदे कर्मा दा लेखा देना पैंदा है ऐन कल्ले कल्ले कर्म दी विचार करके उहदे बारे धर्मराजा पुछदा है तू ऐ कर्म क्यों कीता ऐ करतूत क्यों कीती ऐ माड़ा करतब क्यों कीता इउं लेखा पुछिया जांदा है
1: सच्चे की लेव उबरै
0: जेड़े परमात्मा सच्चे अकाल पुरख वाहिगुरु दे नाल अपनी लेव जोड़ लैंदे ने सच्चे दी लेव लगाउण करके वह बचा बचा हो जाता है उन्हों का बच जाते ने लेखा देन तो
1: बख्शे बख्शन हार जियो
0: क्योंकि बख्शन हारा अकाल पुरख वाहिगुरु आप कृपा करके उन्होंने बख्श लैंदा है राम नाम मन लागा जाम लज्जाए कर भागा जिसका मन सर्व व्यापक वाहिगुरु के नाम नाल लग गया जाम रू दूत जो है जा जाम राज जो है ना वह लज्जामान होकर शर्मिंदा ही होकर उतों भज जाता है कि मैं इतों हुण लेखा नहीं लै सकता जह साधु गोबिंद भजन कीर्तन नानक नीत ना होना तू नह छुट है निकटता जाई अह दूत ये अपने दूतों नू धर्मराजा हुक्म करता है जिथे प्रभु दे प्यारे गोबिंद अकाल पुरख वाहिगुरु का भजन सिमरन करते होण जिथे नित परमात्मा की सिफत सलाह हुंदी होवे मेरे दूतो उथे उन्हां गुरमुखां दे नेड़े ना जायो जे उन्हां नू जाके तंग कीता तां वाहिगुरु दे दर ते बद्धे होए ना तुसीं छुट्टोगे ना मैं छुट्टांगा ना साडी जमपुरी छुट्टेगी इउं भाई उन्हां दा लेखा निबड़ जांदा है बख्शणहारा वाहिगुरु सारे लेखे नूं बख्श लैंदा है इउं सच्चे दी लेव लगाउण करके बचा हो जांदा है
1: आन को कीजै मितड़ा
0: पर जिहड़ा जीव वाहिगुरु दे नाल अपनी लेव लगाउण दी बजाए गुरु के लड़ लगण दी बजाए आन को कीजै मितड़ा होरना नू अपना मित्र बनाउंदा है दुनियादारी दी मित्रता दे विच दोस्ती विच गलतान रहिंदा है देहधारियां दबियां पखंडियां नू होरना नू अपने मित्र बनाउंदा है
1: खाक रले मर जाए जीओ
0: अंत नू खाक विच मिट्टी विच रल जांदा है कोई कीमत नहीं पैंदी कोई कदर नहीं पैंदी मर जाए जीओ मर जांदा है मरदा ते जमदा रहिंदा है नेता प्रति
1: बहु रंग देख भुलाया
0: दुनिया दे बहुते रंग तमाशे वेख वेख के भुलिया होया है जीव परमात्मा वल्लों
1: भुल भुल आवे जाए जियो
0: भुल भुल के परमार्थ वल्लों भुल के गुरु के नाम वल्लों सदा सदा आवा गाउण दे गेड़े विच पिया रहिंदा जन्म लैके आउंदा ते मर के जांदा है वार वार
1: नदर प्रभु ते छुट्टी है
0: जे ओ प्रभु शुद्ध भूमा रूप आसरा रूप सर्वकला समर्थ वाहिगुरु अपनी नजर कर देवे अपनी कृपा भरी नजर कर देवे नजरे इनायत बख्शिश दी निगाह कर देवे तां उस परमात्मा दी कृपा भरी नजर दे नाल संसार सागर तो जमा तो ते नरकां तो छुट जाईदा है
1: नदरी मेल मिलाए जियो
0: क्योंकि वाहिगुरु अपनी मेहर दी नजर दे नाल अपने मिलाप विच वडभागी जीवां नूं मिला लैंदा है अपने विच अभेद कर लैंदा है
1: गाफल ज्ञान विहूणिया
0: ऐ गाफल लापरवाह होए होए भुले हुए जीव आत्मक ज्ञान तो भी होने खाली जीव
1: गुर बिना ज्ञान ना पाल जियो
0: भाई गुरु तो बिना गुरु के लड़ लगे तो बिना आत्मक ज्ञान दी भाल ना कर ना लब नहीं लबना ज्ञान गुरु तो बिना कुंभे बद्दा जल रह जल बिन कुंभ ना होए ज्ञान का बद्दा मन रह गुर बिन ज्ञान ना होए सो गुरु तो बिना आत्मक ज्ञान की प्राप्ति कदाचित भी नहीं हो सकनी ये तो गुरु की बख्शिश है कि ज्ञान सलाका दै बुद्ध लोचन कर है तम अज्ञान विमोचन मन बुद्ध रूपी जेड़े साढ़े अंतरीव नेत्र ने उन्हां विच आत्मिक ज्ञान रूपी सुरमे दियां सलाइयां फेर के सतगुरु जी अज्ञानता का हनेरा ते अन्यापुणा नाश कर देंदे ने गुरु तो बिना आत्मिक ज्ञान ना लब नहीं प्राप्त होना कितों भी
1: खिंचो तान वे गुची है
0: खिंचो तान विच ही प्यार रवेगा कि कदे किसे दे लड़ लग गया कदे किसे दी पूजा कर ली कदे किसे नू त्या लिया कदी किते नग रकड़ लिया कदी किते मथे टेक ले भाई इस खिंचो तान दे विच पै के विगुचिया खुआर ही होईदा है
1: बुरा भला दोए नाल जियो
0: तेरे कीते हुए कर्म जेड़े बुरा ते भला ए दोवें तेरे नाल ने ਪਿਛਲੇ ਪੂਰਬਲੇ ਕਰਮਾਂ ਵਿੱਚ ਜਿਹੜੇ ਕੋਈ ਚੰਗੇ ਮੰਦੇ ਕਰਮ ਕੀਤੇ ਉਹ ਸੁੱਖ ਦੁੱਖ ਰੂਪ ਪ੍ਰਾਰਬਧ ਬਣ ਕੇ ਹੁਣ ਤੇਰੇ ਨਾਲ ਨੇ ਅਤੇ ਇਸ ਜੀਵਨ ਅੰਦਰ ਚੰਗੇ ਮੰਦੇ ਕਰਮ ਜਿਹੜੇ ਤੂੰ ਕਮਾਵੇਂਗਾ ਦੋਵੇਂ ਇਹ ਅਗਾਂਹ ਤੇਰੇ ਨਾਲ ਚੱਲਣੇ ਹਨ।
1: ਬਿਨ ਸ਼ਬਦ ਭੈ ਰਤਿਆ,
0: ਗੁਰੂ ਕੇ ਸ਼ਬਦ ਤੋਂ ਗੁਰੂ ਕੇ ਉਪਦੇਸ਼ ਤੋਂ ਬਿਨਾਂ ਭੈ ਰਤਿਆ, ਮਨ ਭੈ ਡਰ ਦੇ ਵਿੱਚ ਹੀ ਰੰਗਿਆ ਰਹਿੰਦਾ, ਡਰ ਹੀ ਪਿਆ ਰਹਿੰਦਾ ਹੈ। ਇਸ ਸੰਸਾਰ ਦਾ ਡਰ, ਜਮਾਂ ਦਾ ਡਰ, ਮੌਤ ਦਾ ਡਰ, ਨਰਕਾਂ ਵਿੱਚ ਪੈਣ ਦਾ ਡਰ, ਇਹ ਕਦੇ ਨਾਸ ਨਹੀਂ ਹੁੰਦਾ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਤੋਂ ਬਿਨਾਂ।
1: ਸਭ ਜੋ ਹੀ ਜਮ ਕਾਲ ਜੀਓ,
0: ਜਿੰਨੀ ਵੀ ਸ੍ਰਿਸ਼ਟੀ ਗੁਰ ਸ਼ਬਦ ਤੋਂ ਗੁਰ ਉਪਦੇਸ਼ ਤੋਂ ਵੀ ਹੋਣੀ ਹੈ। ਸਭ ਜੋ ਹੀ ਜਮ ਕਾਲ ਜੀਓ, ਜਮ ਕਾਲ ਨੇ ਸਾਰਿਆਂ 'ਤੇ ਆਪਣੀ ਤੱਕ ਰੱਖੀ ਹੋਈ ਹੈ, ਸਾਰਿਆਂ ਨੂੰ ਆਪਣੀ ਤਾੜ ਵਿੱਚ ਰੱਖਿਆ ਹੋਇਆ। ਉਹ ਸਾਰੇ ਜੀਵ ਜਿਹੜੇ ਨੇ ਕਾਲ ਦੇ ਵਸ ਹੋ ਕੇ ਜਮ ਧਰਮ ਰਾਜੇ ਦੇ ਵਸ ਜਾ ਕੇ ਪੈਂਦੇ ਨੇ।
1: ਜਿਨ ਕਰ ਕਾਰਨ ਧਾਰਿਆ,
0: ਜਿਨ ਕਰ ਕਾਰਨ, ਇਹ ਕਾਰਨ ਰੂਪ ਜਿਹੜਾ ਸੰਸਾਰ ਹੈ, ਜਿਹੜਾ ਅਨੇਕ ਪ੍ਰਕਾਰ ਦੇ ਕਾਰਨਾਂ ਤੋਂ ਪਰਮਾਤਮਾ ਨੇ ਪੈਦਾ ਕੀਤਾ, ਜਿਸ ਪਰਮਾਤਮਾ ਨੇ ਕਾਰਨ ਰੂਪ ਸੰਸਾਰ ਨੂੰ ਪੈਦਾ ਕਰਕੇ ਧਾਰਿਆ, ਧਾਰਨ ਕੀਤਾ ਭਾਵ ਆਪਣਾ ਆਸਰਾ ਬਖਸ਼ਿਸ਼ ਕੀਤਾ ਹੋਇਆ ਹੈ।
1: ਸਭ ਸਹਿ ਦੇ ਆਧਾਰ ਜੀਓ,
0: ਸਾਰਿਆਂ ਨੂੰ ਹੀ ਆਪਣਾ ਆਧਾਰ, ਆਪਣਾ ਨਾਮ ਦਾ ਆਸਰਾ ਦੇਣ ਵਾਲਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਵਾਹਿਗੁਰੂ ਕੇ ਨਾਮ ਦੇ ਆਸਰੇ ਹੈ। ਸਾਰਿਆਂ ਨੂੰ ਆਸਰਾ ਦੇਣ ਵਾਲਾ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ।
1: ਸੋ ਕਿਉਂ ਮਨੋ ਵਿਸਾਰੀਐ,
0: ਐਸੇ ਆਸਰਾ ਰੂਪ ਪਰਮਾਤਮਾ ਨੂੰ ਆਪਣੇ ਮਨ ਵਿੱਚੋਂ ਕਿਉਂ ਭੁਲਾਈਏ? ਨਹੀਂ ਭੁਲਾਉਣਾ ਚਾਹੀਦਾ ਕਦੇ ਵਾਸਤੇ। ਮਨ ਕਹਾ ਵਿਸਾਰਿਓ ਰਾਮ ਨਾਮ, ਤਨ ਬਿਨ ਸਹਿ ਜਮ ਸਿਉ ਪਰੈ ਕਾਮ। ਨਾ ਭੁਲਾਈਏ ਕਦੇ ਵੀ ਆਪਣੇ ਮਨੋਂ ਐਸੇ ਪਰਮਾਤਮਾ ਨੂੰ।
1: ਸਦਾ ਸਦਾ ਦਾਤਾਰ ਜੀਓ,
0: ਜੋ ਸਾਰਿਆਂ ਦਾ ਆਸਰਾ ਰੂਪ ਹੁੰਦਿਆਂ ਸਦਾ ਸਦਾ ਦਾਤਾਰ ਜੀਓ, ਆਪ ਸਦੀਵ ਹੈ ਉਹ ਵਾਹਿਗੁਰੂ, ਤੇ ਸਦਾ ਹੀ ਦਾਤਾਂ ਦੇਣ ਵਾਲਾ ਹੈ, ਦੇ ਹੀ ਰਿਹਾ, ਦੇ ਹੀ ਜਾ ਰਿਹਾ। ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਣ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨਭੋਗਾਣੀ। ਜੀਵਨ ਦਿੱਤਾ, ਸਰੀਰ ਦਿੱਤਾ, ਅੰਗ ਪ੍ਰਤੀ ਅੰਗ ਦਿੱਤੇ, ਪਾਣੀ ਬਖਸ਼ਿਆ, ਅੰਨ ਬਖਸ਼ਿਆ, ਕੱਪੜੇ ਬਖਸ਼ੇ, ਅਨੇਕਾਂ ਭੋਗਣ ਲਈ ਰਸ ਬਖਸ਼ੇ, ਦੇਈ ਜਾ ਰਿਹਾ, ਦੇਈ ਜਾ ਰਿਹਾ। ਸਾਰਿਆਂ ਨੂੰ ਸਦਾ ਹੀ ਦਾਤਾਂ ਦੇਣ ਵਾਲਾ ਜੋ ਸਦਾ ਰੂਪ ਵਾਹਿਗੁਰੂ ਹੈ, ਭਾਈ ਕਦੇ ਵੀ ਆਪਣੇ ਮਨ ਵਿੱਚੋਂ ਉਸ ਨੂੰ ਨਾ ਭੁਲਾਈਏ।
1: ਨਾਨਕ ਨਾਮ ਨਾ ਵਿਸਰੈ,
0: ਸ਼ਬਦ ਦੀ ਅੰਤਲੀ ਪੰਕਤੀ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਐ ਪ੍ਰਾਣੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਦੇ ਨਾ ਵਿਸਰੇ, ਕਦੇ ਨਾ ਭੁੱਲੇ। ਇਹ ਖਿਆਲ ਰੱਖ, ਚੇਤੇ ਰੱਖ, ਯਾਦ ਵਿੱਚ ਵਸਾ ਕੇ ਰੱਖ ਉਸ ਵਾਹਿਗੁਰੂ ਨੂੰ, ਕਦੇ ਵੀ ਨਾਮ ਨੂੰ ਨਾ ਭੁਲਾ, ਨਾਮ ਜਪਦਾ ਰਹਿ ਸਦਾ।
1: ਨਿਧਾਰ ਆਧਾਰ ਜੀਓ,
0: ਜੋ ਵਾਹਿਗੁਰੂ ਨਿਆਸਰਿਆਂ ਦਾ ਵੀ ਆਸਰਾ ਰੂਪ ਹੈ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਆਸਰਾ ਨਹੀਂ ਉਹਨਾਂ ਨੂੰ ਵੀ ਆਸਰਾ ਦੇਣ ਵਾਲਾ ਹੈ। ਜਾ ਕਉ ਮੁਸ਼ਕਲ ਆਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤੱਤੀ ਵਾਉ। ਇਉਂ ਭਾਈ ਨਿਆਸਰਿਆਂ ਦਾ ਆਸਰਾ ਰੂਪ ਜੋ ਵਾਹਿਗੁਰੂ ਹੈ, ਉਹਦਾ ਨਾਮ ਯਤਨ ਕਰਕੇ ਜੀਵਨ ਵਿੱਚੋਂ ਕਦੇ ਨਾ ਭੁੱਲੇ। ਸਦਾ ਸਦਾ ਜਪੀਐ ਪ੍ਰਭ ਨਾਮ, ਸਦਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਰਹਿ।
1: ਸਾਵਣ ਸਰਸ ਮਨਾ,
0: ਲੜੀਵਾਰ ਗੁਰ ਸ਼ਬਦ ਦੀ ਵਿਚਾਰ ਜੋ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ, ਤੁਖਾਰੀ ਰਾਗ ਵਿੱਚ ਬਾਰਹ ਮਾਹਾ ਬਾਣੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਉਥਾਨਕਾ ਪੋਥੀਆਂ ਦੱਸਦੀਆਂ ਨੇ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਰਾਵੀ ਦਰਿਆ ਦੇ ਕਿਨਾਰੇ ਆਪ ਜੀ ਨੇ ਨਗਰ ਵਸਾਇਆ, ਜੋਤੀ ਜੋਤ ਸਮਾਉਣ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਬਾਣੀ ਬਾਰਹ ਮਹਾ ਤੁਖਾਰੀ ਉਚਾਰਨ ਕੀਤੀ ਸੀ। ਇਉਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਹਿਲੇ ਸਰੀਰਕ ਰੂਪ ਦੇ ਵਿੱਚ ਉਚਾਰਨ ਕੀਤੀ ਹੋਈ ਇਹ ਆਖਰੀ ਬਾਣੀ ਹੈ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਿਦਵਾਨ ਜਨਾ ਗੁਰਮੁਖਾਂ ਪਿਆਰਿਆਂ ਕੋਲੋਂ ਪਿਛਲੀਆਂ 8 ਪੌੜੀਆਂ ਦੀ ਕਥਾ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। 9ਵੀਂ ਪੌੜੀ ਜੋ ਕਿ ਸਾਵਣ ਮਹੀਨੇ ਦੇ ਉਪਦੇਸ਼ ਰਾਹੀਂ ਮਹਾਰਾਜ ਸਿੱਖਿਆ ਉਚਾਰਨ ਕਰਦੇ ਨੇ, ਜੋ ਹੁਣ ਸਾਵਣ ਦਾ ਮਹੀਨਾ ਚੱਲ ਵੀ ਰਿਹਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਸਾਵਣ ਸਰਸਮਨਾ, ਭਾਈ ਸਾਵਣ ਦੇ ਮਹੀਨੇ ਵਿੱਚ ਸੋ ਮਨਾ ਸਰਸ ਰਸ ਦੇ ਸਹਿਤ ਹੋ ਆਨੰਦ ਦੇ ਸਹਿਤ ਹੋ
1: ਘਣ ਵਰਸ ਹੈ ਰੁੱਤ ਆਏ
0: ਘਣ ਵਰਸ ਹੈ ਜੋ ਬੱਦਲ ਹਨ ਬਹੁਤ ਜ਼ਿਆਦਾ ਵਰਸਦੇ ਨੇ ਸਾਉਣ ਦੇ ਮਹੀਨੇ ਵਿੱਚ ਰੁੱਤ ਆਏ ਵਰਖਾ ਦੀ ਰੁੱਤ ਆਉਣ ਤੋਂ ਭਾਵ ਕਿ ਸਾਵਣ ਮਹੀਨੇ ਵਰਸਾ ਦੀ ਰੁੱਤ ਆਉਂਦੀ ਹੈ ਬੱਦਲਾਂ ਤੋਂ ਮੀਂਹ ਵਰਦੇ ਨੇ ਅਤੇ ਮਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਜੇਠ ਅਤੇ ਹਾੜ ਦੋਵੇਂ ਗਰਮ ਮਹੀਨੇ ਗਰਮ ਰੁੱਤ ਦੇ ਮਹੀਨੇ ਗਰਮੀ ਦੇ ਨਾਲ ਤਪਸ਼ ਦੇ ਨਾਲ ਸਾਰੇ ਜੀਵ ਵਿਆਕਲ ਹੋ ਜਾਂਦੇ ਨੇ ਧਰਤੀ 'ਤੇ ਉੱਗੀ ਹੋਈ ਬਨਸਪਤੀ ਘਾਹ ਬੂਟੇ ਇਤਿਆਦਿਕ ਸੁੱਕ ਜਾਂਦੇ ਨੇ ਪਾਣੀ ਦੀ ਅਨਹੋਂਦ ਅਤੇ ਸੂਰਜ ਦੀਆਂ ਕਿਰਨਾਂ ਦੀ ਤਪਸ਼ ਦੇ ਨਾਲ ਪਰ ਜਦੋਂ ਸਾਉਣ ਮਹੀਨੇ ਵਿੱਚ ਮੀਂਹ ਦੀਆਂ ਫੁਹਾਰਾਂ ਪੈਂਦੀਆਂ ਸਾਰੇ ਪਾਸੇ ਆਨੰਦ ਖੇੜਾ ਛਾ ਜਾਂਦਾ ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਮਿਲਦੀ ਹੈ ਧਰਤੀ ਉੱਪਰ ਸੁੱਕੀ ਹੋਈ ਬਨਸਪਤੀ ਹਰੀ ਭਰੀ ਹੋ ਜਾਂਦੀ ਹਰਿਆਵਲ ਤਾਂ ਆਨੰਦ ਖੇੜਾ ਆ ਜਾਂਦਾ ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਅਤੇ ਔਗਣਾਂ ਦੀ ਤਪਸ਼ ਦੇ ਨਾਲ ਮਨ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਇਹ ਸੁੱਕ ਚੁੱਕੇ ਕੁਮਲਾ ਚੁੱਕੇ ਖਤਮ ਹੋ ਚੁੱਕੇ ਨੇ ਵਿਆਕੁਲਤਾ ਆ ਚੁੱਕੀ ਹੈ ਪਰ ਜਦ ਸਤਿਗੁਰੂ ਸੱਚੇ ਪਾਤਸ਼ਾਹ ਰੂਪੀ ਬੱਦਲ ਤੋਂ ਮਿਹਰ ਦੀ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਇਹ ਸੜੇ ਹੋਏ ਹਿਰਦੇ ਜਿਹੜੇ ਹਰੇ ਭਰੇ ਹੋ ਜਾਂਦੇ ਨੇ ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ ਭਾਈ ਸਾਵਣ ਜਿਹੜਾ ਮਨੁੱਖਾ ਜੀਵਨ ਰੂਪੀ ਸਾਉਣ ਦਾ ਮਹੀਨਾ ਹੈ ਨਾ ਇਹਦੇ ਵਿੱਚ ਰੁੱਤ ਆਏ ਕਿਹੜੀ ਰੁੱਤ ਆਈ ਹੈ ਮਨ ਰੁੱਤ ਨਾਮ ਰੇ ਗੁਣ ਕਹੋ ਨਾਨਕ ਹਰ ਹਰੇ ਹਰ ਹਰੇ ਪਰਮਾਤਮਾ ਦੇ ਨਾਮ ਦੀ ਰੁੱਤ ਭਾਈ ਨਾਮ ਜਪਣ ਦੀ ਇਹ ਰੁੱਤ ਹੈ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ ਘਣ ਵਰਸ ਹੈ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਮਿਹਰਾਂ ਦਾ ਮੀਂਹ ਵਰਾਉਂਦੇ ਨੇ ਤਾਂ ਸਰਸ ਮਨਾ ਜਿੰਦ ਆਤਮਾ ਜਿਹੜੀ ਹੈ ਰਸ ਦੇ ਸਹਿਤ ਆਨੰਦ ਦੇ ਸਹਿਤ ਹੁੰਦੀ ਹੈ
1: ਮੈਂ ਮਨ ਤਨ ਸਹੋ ਭਾਵੈ
0: ਮੈਨੂੰ ਮਨ ਕਰਕੇ ਵੀ ਤੇ ਤਨ ਕਰਕੇ ਵੀ ਸਹੋ ਸਹੋ ਜੋ ਮੇਰਾ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਉਹ ਪਾਉਂਦਾ ਹੈ ਉਹਦਾ ਪ੍ਰੇਮ ਚੰਗਾ ਲੱਗਦਾ ਹੈ
1: ਪਿਰ ਪਰਦੇਸ ਸਿਧਾਏ
0: ਉਹ ਮੇਰੇ ਪਿਰ ਪਤੀ ਦੇਵ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਦੇਸ ਸਿਧਾਏ ਉਹ ਪਰਦੇਸ ਗਏ ਹੋਏ ਨੇ ਸਾਧ ਸੰਗਤ ਜੀ ਪ੍ਰਤੱਖ ਤੌਰ 'ਤੇ ਕਿਸੇ ਬੀਬੀ ਦਾ ਪਤੀ ਜੇ ਕੋਈ ਪ੍ਰਦੇਸ਼ ਆਸੇ ਪਾਸੇ ਗਿਆ ਹੋਇਆ ਹੋਵੇ ਜਿਵੇਂ ਉਹਨੂੰ ਉਹਦੇ ਪ੍ਰਤੱਖ ਦਰਸ਼ਨ ਨਹੀਂ ਹੁੰਦੇ ਪਰ ਪਤੀ ਵਰਤਾ ਦੇ ਹਿਰਦੇ ਵਿੱਚ ਆਪਣੇ ਪਤੀ ਦੀ ਯਾਦ ਤਾਂ ਵਸੀ ਹੋਈ ਹੁੰਦੀ ਹੈ ਦਰਸ਼ਨ ਨਹੀਂ ਹੁੰਦੇ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਵਡਭਾਗੀ ਜੀਵ ਆਤਮਾ ਰੂਪ ਜਿਹੜੀ ਪਤਨੀ ਹੈ ਨਾ ਇਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਤਾਂ ਹੈ ਯਾਦ ਤਾਂ ਹਿਰਦੇ ਵਿੱਚ ਵਸੀ ਹੋਈ ਹੈ ਪਰ ਪਤੀ ਦੀ ਪ੍ਰਦੇਸ਼ ਗਏ ਭਾਵ ਪਰੋਖ ਹਨ ਗੁਪਤ ਹਨ ਅਲੋਪ ਹਨ ਸਾਹਮਣੇ ਦਰਸ਼ਨ ਦਾਰੇ ਨਹੀਂ ਹੋ ਰਹੇ ਜਿਸ ਕਰਕੇ ਸਾਵਣ ਰੂਪੀ ਇਹ ਮਨੁੱਖਾ ਜਨਮ ਜਿਹੜਾ ਹੈ ਇਹਦੇ ਵਿੱਚ ਮਨ ਵਿੱਚ ਆਨੰਦ ਦੇ ਨਾਲ ਨਾਲ ਵੈਰਾਗ ਦੀ ਭਾਵਨਾ ਵੀ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ
1: ਫਿਰ ਘਰ ਨਹੀਂ ਆਵੇ ਮਰੀਏ ਹਾਵੇ
0: ਸਾਉਣ ਦੀ ਰੁੱਤ ਹੋਵੇ ਫੁਹਾਰਾਂ ਪੈਂਦੀਆਂ ਹੋਣ ਮੌਸਮ ਬੜਾ ਸੁਹਾਵਣਾ ਹੋਇਆ ਹੋਇਆ ਹੋਵੇ ਅਤੇ ਜਿਸ ਪਤੀ ਵਰਤਾ ਬੀਬੀ ਦਾ ਪਤੀ ਪਰਦੇਸ ਹੈ ਮਿਲਾਪ ਨਹੀਂ ਦਰਸ਼ਨ ਨਹੀਂ ਉਹਦੇ ਮਨ ਨੂੰ ਉਹ ਸਾਰੀਆਂ ਫੁਹਾਰਾਂ ਦੇ ਆਨੰਦ ਉਹ ਮੌਸਮ ਦਾ ਸੁਹਾਵਣਾ ਪਾਣ ਉਹ ਵਿਛੋੜੇ ਦੇ ਦੁੱਖ ਕਰਕੇ ਕੁਝ ਵੀ ਚੰਗਾ ਨਹੀਂ ਲੱਗਦਾ ਮਨੁੱਖਾ ਜੀਵਨ ਰੂਪੀ ਸਾਉਣ ਦਾ ਮਹੀਨਾ ਇਹਦੇ ਵਿੱਚ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਤਰ੍ਹਾਂ ਤਰ੍ਹਾਂ ਦਾ ਸੁਹਾਵਣਾ ਪਾਣ ਬਿਰਹਣੀ ਜੀਵ ਆਤਮਾ ਨੂੰ ਪਰਮਾਤਮਾ ਨਾਲ ਪ੍ਰੇਮ ਰੱਖਣ ਵਾਲੀ ਜੀਵ ਆਤਮਾ ਨੂੰ ਕੁਝ ਵੀ ਸਹਾਉਂਦਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਿਦਾਰਿਆਂ ਤੋਂ ਬਿਨਾਂ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜਾ ਬਿਨ ਨਾਵੈ ਅਵਰ ਨਾ ਪਾਇਆ ਰਾਮ ਅਤੇ ਉਹ ਵਾਹਿਗੁਰੂ ਰੂਪ ਪਤੀ ਦੇ ਵਿਛੋੜੇ ਨੂੰ ਅਨੁਭਵ ਕਰਨ ਵਾਲੀ ਵਡਭਾਗੀ ਜੀਵ ਆਤਮਾ ਰੂਪ ਸਖੀ ਇਹ ਕਹਿੰਦੀ ਹੈ ਕਿ ਪਿਰ ਘਰ ਨਹੀਂ ਆਵੇ ਮੇਰਾ ਪਿਰ ਮੇਰਾ ਪਤੀ ਉਹ ਅਕਾਲ ਪੁਰਖ ਵਾਹਿਗੁਰੂ ਜਿੰਨਾ ਚਿਰ ਪ੍ਰਤੱਖ ਰੂਪ ਹੋ ਕੇ ਹਿਰਦੇ ਰੂਪੀ ਘਰ ਦੇ ਵਿੱਚ ਨਹੀਂ ਆਉਂਦਾ ਓਨਾ ਚਿਰ ਤੱਕ ਮਰੀਏ ਹਾਵੇ ਹਾਵੇ ਹੌਕਿਆਂ ਦੇ ਵਿੱਚ ਹੀ ਮਰੀਦਾ ਹੈ ਮਨ ਦਾ ਵੈਰਾਗ ਜਿਹੜਾ ਹੈ ਇਹ ਟਿਕਣ ਨਹੀਂ ਦਿੰਦਾ ਤੇ ਉਹਦੇ ਨਾਲ ਮੰਨੋ ਕਿ ਆਤਮਿਕ ਮੌਤ ਹੋ ਰਹੀ ਹੈ ਹਰ ਪਲ
1: ਦਾਮਨ ਚਮਕ ਡਰਾਏ
0: ਜਿਵੇਂ ਸਾਉਣ ਦੇ ਮਹੀਨੇ ਬਿਜਲੀ ਚਮਕਦੀ ਹੈ ਬੱਦਲ ਗਰਜਦੇ ਨੇ ਤੇ ਬਿਰਹੋਂ ਵਿੱਚ ਲੱਗੀ ਹੋਈ ਸੋ ਜਿਹੜੀ ਪਤੀ ਵਰਤਾ ਇਸਤਰੀ ਹੈ ਉਹ ਇਹਨਾਂ ਬੱਦਲਾਂ ਦੀ ਗਰਜ ਤੋਂ ਵੀ ਡਰਦੀ ਹੈ ਨਾ ਇਵੇਂ ਹੀ ਦਾਮਨ ਚਮਕ ਡਰਾਏ ਜਿਹੜੀ ਮਾਇਆ ਰੂਪੀ ਬਿਜਲੀ ਹੈ ਨਾ, ਇਹ ਚਮਕਾਂ ਮਾਰ ਮਾਰ ਕੇ ਪਈ ਡਰਾਉਂਦੀ ਹੈ। ਕਿਧਰੇ ਮਨ ਦੇ ਉੱਪਰ ਮਾਇਆ ਦਾ ਪ੍ਰਭਾਵ ਨਾ ਪੈ ਜਾਵੇ, ਕਿਧਰੇ ਪ੍ਰਭੂ ਦੀ ਪ੍ਰੀਤ ਹਿਰਦੇ ਵਿੱਚੋਂ ਟੁੱਟ ਨਾ ਜਾਵੇ। ਮਾਇਆ ਅਨੇਕਾਂ ਚਮਕਾਂ ਮਾਰਦੀ ਹੈ। ਭਗਤ ਕਬੀਰ ਜੀ ਕਹਿੰਦੇ, ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ, ਮੈਨੂੰ ਪਰਮਾਤਮਾ ਨਾਲੋਂ ਤੋੜਨ ਵਾਸਤੇ, ਮੇਰੇ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਅਨੇਕ ਤਰ੍ਹਾਂ ਦੇ ਭੇਸ ਧਾਰਨ ਕਰਕੇ ਇਹ ਮਾਇਆ ਆਈ, ਪਰ ਹਮ ਰਾਖੇ ਗੁਰ ਆਪਣੇ, ਮੇਰੇ ਗੁਰੂ ਨੇ ਮੇਰੀ ਰੱਖਿਆ ਕਰ ਲਈ, ਇਹਦੇ ਤੋਂ ਮੈਨੂੰ ਬਚਾ ਲਿਆ। ਉਨ ਕਿਨੋਂ ਆਦੇਸ਼, ਉਸ ਮਾਇਆ ਨੇ ਫਿਰ ਆਦੇਸ਼ ਕੀਤੀ, ਨਮਸਕਾਰ ਕੀਤੀ ਸਾਡੇ ਅੱਗੇ। ਸੋ ਮੋਹ ਮਾਇਆ ਰੂਪੀ ਜਿਹੜੀ ਬਿਜਲੀ ਹੈ, ਇਹ ਆਪਣੀਆਂ ਰੰਗ ਰੰਗੀਨੀਆਂ ਆਪਣੀ ਚਕਾ ਚੌਂਧ ਦੇ ਨਾਲ ਚਮਕ ਚਮਕ ਕੇ ਡਰਾ ਰਹੀ ਹੈ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ।
1: ਸੇਜ ਅਕੇਲੀ ਖੜੀ ਦੁਹੇਲੀ,
0: ਮੈਂ ਨਿਮਾਣੀ ਜਿੰਦ ਆਤਮਾ ਰੂਪ ਸਖੀ, ਆਪਣੇ ਹਿਰਦੇ ਅੰਤਸ਼ਕਰਨ ਰੂਪੀ ਸੇਜ ਵਿੱਚ ਇਕੱਲੀ ਹਾਂ, ਅਤੇ ਇਕੱਲੀ ਹੋਣ ਕਰਕੇ ਖਰੀ ਦੁਹੇਲੀ, ਬਹੁਤ ਜ਼ਿਆਦਾ ਦੁਹੇਲੀ, ਦੁਖੀ ਹੋ ਰਹੀ ਹਾਂ ਜਿੰਨਾ ਚਿਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ।
1: ਮਰਨ ਭਇਆ ਦੁੱਖ ਮਾਏ,
0: ਅਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ, ਇਹ ਭਾਈ ਉਸ ਵਿਛੋੜੇ ਦੇ ਵਿੱਚ ਤਾਂ ਮਾਨੋ ਸਾਡਾ ਮਰਨਾ ਹੋ ਰਿਹਾ, ਪਲ ਪਲ ਮੌਤ ਦੀ ਤਰ੍ਹਾਂ ਲੱਗ ਰਿਹਾ ਹੈ ਇਹ ਦੁੱਖ।
1: ਹਰ ਬਿਨ ਨੀਂਦ ਭੁੱਖ ਕਹੋ ਕੈਸੀ,
0: ਵਾਹਿਗੁਰੂ ਤੋਂ ਬਿਨਾਂ ਨੀਂਦ ਤੇ ਭੁੱਖ ਵੀ ਦੱਸੋ ਭਲਾ ਕਿਹੋ ਜਿਹੀ ਹੈ, ਭਾਵ ਉਹ ਵੀ ਕਿਹੜੇ ਕੰਮ ਦੀ, ਕਿਉਂਕਿ ਜਿਸ ਦੇ ਮਨ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ, ਉਹਨੂੰ ਨਾ ਸੌਣਾ ਚੰਗਾ ਲੱਗਦਾ, ਨਾ ਖਾਣਾ ਚੰਗਾ ਲੱਗਦਾ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਗੁਰੂ ਨੂੰ ਤੱਕੇ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ ਨੀਂਦ ਵੀ ਨਹੀਂ ਆਉਂਦੀ। ਜੋ ਸਮਾਧੀ ਰੂਪੀ ਆਨੰਦ ਰੂਪੀ ਨੀਂਦ ਹੈ, ਇਹ ਵੀ ਪ੍ਰਾਪਤ ਨਹੀਂ। ਭੁੱਖ ਕਉ ਕੈਸੀ, ਜਿਹੜੀ ਪਦਾਰਥਾਂ ਦੀ ਭੁੱਖ ਹੈ, ਇਹ ਵੀ ਕਿੱਥੇ ਰਹਿੰਦੀ ਹੈ, ਨਹੀਂ ਕਿਸੇ ਪ੍ਰਕਾਰ ਨੀਂਦ ਅਤੇ ਭੁੱਖ ਆਪਣੇ ਪਿਆਰੇ ਤੋਂ ਬਿਨਾਂ।
1: ਕਾਪੜ ਤਨ ਨਾ ਸੁਖਾਵੇ,
0: ਸਰੀਰ ਤੇ ਪਹਿਨੇ ਹੋਏ ਜਿਹੜੇ ਕੱਪੜੇ ਬਸਤਰ ਨੇ, ਉਹ ਵੀ ਸੁਖਾਉਂਦੇ ਨਹੀਂ, ਉਹ ਵੀ ਚੰਗੇ ਨਹੀਂ ਲੱਗਦੇ। ਭਾਵ ਦੁਨੀਆਂ ਦੇ ਸੁੱਖਾਂ ਦੇ ਜਿੰਨੇ ਵੀ ਸਾਧਨ ਨੇ, ਜਿੰਨੇ ਵੀ ਕਾਰਣ ਨੇ, ਜਿੰਨੇ ਵੀ ਸਮਾਨ ਨੇ, ਪ੍ਰਭੂ ਪਰਮਾਤਮਾ ਦੇ ਵਿਛੋੜੇ ਨੂੰ ਅਨੁਭਵ ਕਰਦਿਆਂ ਵਡਭਾਗੀ ਜੀਵ ਆਤਮਾ ਨੂੰ ਕੁਝ ਵੀ ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ।
1: ਨਾਨਕ ਸਾ ਸੁਹਾਗਣ ਕੰਤੀ,
0: ਸਤਿਗੁਰੂ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਕਿ ਉਹ ਵਡਭਾਗੀ ਜੀਵ ਆਤਮਾ ਸੁਹਾਗਣ ਹੈ। ਕੰਤੀ ਕੰਤ ਪਰਮਾਤਮਾ ਵਾਹਿਗੁਰੂ ਕੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਉਹ ਵਡਭਾਗੀ ਜੀਵ ਆਤਮਾ ਹੈ।
1: ਪਿਰ ਕੈ ਅੰਕ ਸਮਾਵੇ,
0: ਜੋ ਆਪਣੇ ਪਿਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਕੀ ਮਿਲਾਪ ਰੂਪੀ ਗਲਵੱਕੜੀ ਦੇ ਵਿੱਚ ਸਮਾ ਜਾਵੇ, ਜਿਸ ਨੂੰ ਵਾਹਿਗੁਰੂ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਆਪਣੇ ਗਲੇ ਲਗਾ ਲਵੇ, ਜਿਸ ਨੂੰ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਵੇ ਜੀਵਨ ਵਿੱਚ, ਉਹ ਜਿੰਦ ਆਤਮਾ ਰੂਪੀ ਸਖੀ ਵਡਭਾਗਣ ਹੈ। ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਸੋ ਉਹ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਜਿੰਦ ਆਤਮਾ ਵੱਡਿਆਂ ਭਾਗਾਂ ਵਾਲੀ ਹੈ। ਸੋ ਇਹ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ, ਹਜ਼ੂਰ ਮਿਹਰ ਕਰਨ, ਆਪਾਂ ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਸੰਦੇਸ਼, ਗੁਰੂ ਕਾ ਉਪਦੇਸ਼, ਗੁਰੂ ਕਾ ਬਖਸ਼ਿਆ ਹੋਇਆ ਸਿਧਾਂਤ ਜਨ ਜਨ ਤੱਕ ਪਹੁੰਚਾਉਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 24 ਜੁਲਾਈ ਤੋਂ ਜੋ ਮੀਰੀ ਪੀਰੀ ਖਾਲਸਾ ਮਾਰਚ ਦੀ ਪ੍ਰਾਰੰਭਤਾ ਹੋਈ, ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਮੀਰੀ ਪੀਰੀ ਖਾਲਸਾ ਰੂਪੀ ਮਹਾਨ ਨਗਰ ਕੀਰਤਨ ਥਾਵਾਂ ਥਾਵਾਂ ਤੋਂ ਹੁੰਦਾ ਹੋਇਆ ਸੰਗਤਾਂ ਵਿੱਚ ਵਿਚਰ ਰਿਹਾ, ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ। ਸੋ ਗੁਰੂ ਕੀ ਕਿਰਪਾ ਦੇ ਨਾਲ ਅੱਜ ਗੁਰਦੁਆਰਾ ਗੰਗਸਰ ਜੈਤੋ ਤੋਂ ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਔਰ ਤਖਤ ਵਾਹਿਗੁਰੂ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਜਾ ਕੇ ਅੱਜ ਸ਼ਾਮ ਦਾ ਪੜਾਅ ਹੋਵੇਗਾ। ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਵੱਧ ਚੜ੍ਹ ਭਾਈ ਇਸ ਵਿੱਚ ਸ਼ਾਮਿਲ ਹੋਵੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ, ਮੀਰੀ ਪੀਰੀ ਸਿਧਾਂਤ ਦੇ ਧਾਰਨੀ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਆਪਾਂ ਪੰਥ ਦੇ ਵਫ਼ਾਦਾਰ ਹੋਈਏ, ਅਤੇ ਚੜ੍ਹਦੀ ਕਲਾ ਦੇ ਸਹਿਤ ਆਪਾਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਸਫਲ ਕਰੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary,

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਗੈਲਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

जो जगन लहन से साई कनों दत्त। हम अवगुण पर

0: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖਣਾ ਜਾਪੀ ਜੇ ਕਿਸੇ ਆਣੇ ਰਾਸ
1: ਨਾਨਕ ਗੁਰਮੁਖ ਜਾਣੀਏ ਜਾਂ ਕੋਈ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕਹਿ ਇੱਕ ਨਾ ਵੈ ਧਰਮ ਬਹਾਲਿਆ ਉੱਥੇ ਸੱਚੀ ਸੱਚ ਨਿਬੜੇ ਤੁਨ ਵਖ ਕਟੇ ਜੇ ਜਮਾਲਿਆ ਤਾਂ ਨਾ ਪਾਇਨ ਪੂਰਿਆ ਮੋਹ ਕਾਲੇ ਦੋ ਜੁਗ ਚੱਲਿਆ ਤੇਰੇ ਨਾਇਰਕ ਸਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਇੱਕ ਨਾ ਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲ
2: ਲਿਖਣਾ ਵੇ ਧਰਮ ਬਹਾਲਿਆ।

0: ਸਮਾਧ ਨਾਦ ਸਮਾਧ ਵੇਦ ਸਮਾਧ ਜੀਵ ਸਮਾਧ ਭੇਦ ਵਿਸਮਾਧ ਰੂਪ ਵਿਸਮਾਧ ਰੰਗ ਵਿਸਮਾਧ ਨਾਗੈ ਫਿਰੈ ਜੰਤ ਵਿਸਮਾਧ ਪਾਉਣ ਵਿਸਮਾਧ ਪਾਣੀ ਵਿਸਮਾਧ ਅਗਨੀ ਖੇਡੈ ਵਿਡਾਣੀ ਵਿਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੈ ਪ੍ਰਾਣੀ ਵਿਸਮਾਧ ਸੰਯੋਗ ਵਿਸਮਾਧ ਵਿਯੋਗ ਵਿਸਮਾਧ ਭੁੱਖ ਵਿਸਮਾਧ ਭੋਗ ਵਿਸਮਾਧ ਸਿਫਤ ਵਿਸਮਾਧ ਸਾਲਾ ਵਿਸਮਾਧ ਉੱਜੜ ਵਿਸਮਾਧ ਰਾ ਵਿਸਮਾਧ ਨੇੜੈ ਵਿਸਮਾਧ ਦੂਰ ਵਿਸਮਾਧ ਦੇਖੇ ਹਾਜਰਾ ਜੂ ਵੇਖ ਵਿੜਾਂ ਰਹਿਆ ਵਿਸਮਾਧ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਓ ਸੁਖਸਾਰ ਕੁਦਰਤ ਪਾ ਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਕਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾ ਕੋ ਤਾ ਕੋੜੀ ਆਪਿਨ ਭੋਗ ਭੋਗ ਕੈ ਹੋਏ ਪਸਮੜ ਔਰ ਸਦਾਇਆ ਵਟਾ ਹੋਵਾ ਦੁਨੀਂਦਾ ਜਲ ਸੰਗਲ ਕੱਤ ਚਲਾਇਆ।

ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਤਰਨ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੁਹ ਕਰੋੜੀ ਚਲ ਤਲਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ।

ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ। ਕੇਤੀਆ ਕਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗੁਰਮੁਣ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮਹਿ ਆਏ ਕਡੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ। ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਗਿਆਨ ਗਲੀ ਟੁੰਡੀਐ ਕਥਨਾ ਕਰੜਾ ਸਾਰ, ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕੁਵਾਰ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਹੁਤ ਜਨ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ।

0: ਸਤਿਗੁਰ ਪਾਇਆ, ਇਹੋ ਜੀਓ ਬੋਧੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੌਣ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨੇ ਸੱਚੋ ਸੱਚ ਬੁਝਾਇਆ, ਜਿਨੇ ਸੱਚੋ ਸੱਚ ਬੁਝਾਇਆ।
1: ਕਰ ਇਸ਼ਨਾਨ

ਘੜੀਆਂ ਸਭ ਗੋਪੀਆਂ ਪੈਰ ਕਣ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੇ ਗਿਆਨ ਮੇ ਹੁਣੀ।

ਉਡ ਉਡ ਰਾਵਾ ਚਾਟੀ ਪਾਈ ਵਿਖੇ ਲੋਕ ਹੱਸੇ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ। ਸੇਵਕ ਸੇਵ ਹੈ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਨੰਗਾ ਪੰਖੀ ਪਾਉਂਦੀਆਂ ਲੈਣ ਨਾ ਸਾਹ। ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗੰਤ ਨਾ ਅੰਤ। ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ। ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੋੜ ਨਾ ਉਤਰਨ ਕਰ ਹੈ ਨਾ ਲਈਏ ਨਰਕ ਨ ਜਾਈਏ ਜੀਉ ਗੁਣ ਸਭ ਤਿਸਦਾ। ਏ ਖਾਜੇ ਆਖ ਗਵਾਈਏ ਜੇ ਲੋੜ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਜਰਵਾਣਾ ਪਰ ਹੈ।

ਤੱਕ ਨਾ ਜਾਈਏ। ਜੀਓ ਪਿੰਡ ਸਭ ਦੇ ਸਦਾ ਦੇ ਖਾਜੇ ਆਪ ਕਰਵਾਈਏ। ਜੇ ਲੋੜ ਹੈ ਚੰਗਾ ਆਪਣਾ ਕਰ ਪਰਨੋ ਨੀਤ ਸਦਾਈਏ। ਜੇ ਜਰਵਾਣਾ ਪਰ ਹਰੇ ਜਰਵੇ ਇਸ ਕਰੇ ਦੀ ਆਈਏ। ਹੋ ਰਹੇ

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਫੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਪਾਰ, ਤੀਰਥ ਨਹਾਵੈ ਅਰਚਾ ਪੂਜਾ ਅਗਰਵਾਸ ਬੈਕਾਰ। ਯੋਗੀ ਸੁਣ ਧਿਆਵਣ ਜੇਤੇ ਅਲੱਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ। ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ, ਦੇ ਦੇ ਮੰਗਾ ਸੈਸਾ ਗੁਣਾ ਸੋ ਕਰੇ ਸੰਸਾਰ। ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇਕਾਰ, ਇੱਕ ਹੁੰਦਾ ਖਾਏ ਚਲੇ ਥਾਉ ਤਨਾ ਪੀਕਾ ਈਕਾਰ। ਜਲ

ਪਿਆਰ ਖੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਹੈ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕੇ।

0: ਪਾਇਓ, ਗੁਰੂ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਹਨੇ ਸੱਚੇ ਸਹੁੰ ਜਿੱਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।
1: ਗੁਰਮੁਖ

0: ਪਾਇਆ, ਹਉਂ ਚ ਜੰਮਿਆ, ਹਉਂ ਚ ਮੂਆ, ਹਉਂ ਚ ਦਿੱਤਾ, ਹਉਂ ਚ ਲਿਆ, ਹਉਂ ਚ ਖੱਟਿਆ, ਹਉਂ ਚ ਗਿਆ, ਹਉਂ ਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਐ, ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿਨਸੀ ਖੋਵੈ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਖ ਮੁਕੀ ਸਾ ਨਾ ਜਾਣਾ, ਹਉਂ ਵਿੱਚ ਮਾਇਆ, ਹਉਂ ਵਿੱਚ ਛਾਇਆ, ਹਉਂ ਮੈਂ ਕਰ ਕਰ ਜੰਤੂ ਪਾਇਆ, ਹਉਂ ਮੈਂ ਬੁਝੇ ਤਾਂ ਦਰ ਸੁਝੇ, ਗਿਆਨ ਮਿਹੂਣਾ ਕਥ ਕਥ ਲੁਝੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ।
1: ਹਉਮੈ ਇਹਾ ਜਾਤ ਹੈ, ਹਉਮੈ ਕਰਮ ਕੁਮਾਹੇ, ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ, ਹਉਮੈ ਕਥੋ ਪਜੈ ਕਿ ਸੰਜਮੇ ਜਾਏ, ਹਉਮੈ ਇਹੋ ਹੁਕਮ ਹੈ ਪਇਆ ਕਿਰਤ ਫਿਰਾਹੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ, ਪੌੜੀ ਸੇਵਕ ਦੀ ਸੰਤੋਖ, ਜਿਨ ਸਚੋ ਸਚ ਵਰਤਾਇਆ, ਜਿਤ ਮਿਲੇ ਸਚ ਤਾਤ ਨੇ, ਸਚ ਕਮਾਇਆ ਸਤਿ ਗੁਰ ਮਿਲੇ ਸਚ ਪਾਇਆ,
0: ਸਚੋ ਸਚ ਤੇ ਆਇਆ ਉਹ ਨਿਮਨ ਦੇ ਪੈਰਾਂ ਰੱਖਿਓ,
1: ਕਰ ਸੋ ਕ੍ਰਿਤ ਕਰਮ ਕਮਾਇਆ ਉਹਨੇ ਗਈਆਂ ਤੋੜੇ ਬੰਦ ਨਾਲ।

0: ਵੱਡਾ ਪਾਇਆ ਵੱਡਾ
1: ਪਾਉੜੀ ਸੇਖ ਦੀ ਸੰਦੂਕੀ ਜੀ ਨੂੰ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਖੀ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਹਿ ਚੜੇ ਸੁਆਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਖਾਣੀ ਸੇ ਤੰਜਾਹ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਿਨ ਤੂੰ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੁਹਾਰੀ ਸਤ ਤਿਸ ਤਿਸ ਦਿਵਾਨ ਪਗ ਨਾਨਕ ਸੱਚੇ ਨਾ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੁਰ ਤੀਰਥਾਂ ਸਹਿਜ ਜੋਗ ਬੇਵਾਨ ਲੱਖ ਸੁਰਤਨ ਸੰਗਰਾਮ ਰਨ ਮਹਿ ਛੁਟੇ ਪਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਆ ਮਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ ਪੌੜੀ ਸੱਚਾ ਸਭ ਇੱਕ ਤੂੰ।

ਸੱਚਾ ਸਾਹਿਬ ਵੇਖ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮੇਰੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

हरजन बोलत सिंगारा, हरजन बोलत सिंगारा, हरजन बोलत सिंगारा।

0: ਪੜਪੜ ਗੱਡੀ ਲੱਦੀਆਂ ਐ ਪੜਪੜ ਪਰੀਏ ਸਾਥ, ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਸ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰਜਾ, ਪੜੀਏ ਜਿੱਤੇ ਸਾਥ। ਨਾਨਕ ਲਿਖ ਇੱਕ ਗੱਲ ਹੋਰ ਹੁਮੈ ਚਖਣਾ ਚਾਖ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਪਵਿਆ ਤੇ ਤੂੰ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋ ਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਅਨਸ ਕਹਿਰੇ, ਮੋਨ ਮਗੁੱਤਾ ਕਿਉਂ ਜਾਗੇ ਗੁਰਬਨ ਸੁਤ, ਪੱਗ ਉਪੇ ਤਣਾ ਆਪਣਾ ਕੀਆ, ਕਮਾਣਾ ਹਲ ਮਲਕਾਈ ਸਿਰ ਸ਼ਾਹੀ ਪਾਈ, ਮੂਰਖ ਆਂਦੇ ਪਤ ਗਵਾਈ, ਵਿੜਨਾ ਮੈਂ ਕਿਛ ਥਾਏ।

ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਦ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜੁਲਾਏ ਪੌੜੀ ਭਗਤ ਤੇਰੇ ਮਨ ਪਾਵਦੇ ਡਰ ਸੋਹ ਕੀਰਤ ਗਾਉਂਦੇ ਨਾਨਕ ਕਰਮ ਗਾਉਂਦੇ।

ਕੂੜ ਪਰਜਾ ਕੂੜ ਸਾ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਹਣਾ ਕੂੜ ਰੂਪਾ ਕੂੜ ਪਹਿਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾ

0: ਕੂੜ ਮਾਖਿਓ ਕੂੜੋ ਬੈਪੂਰ ਨਾਨਕ ਵਖਾਣੇ ਬੇਨਤੀ ਸਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਾਲ ਉਤਰੇ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਨ ਮਨ ਰਹਿਸੀਐ ਤਾਂ ਪਾਏ ਮੁਖ ਦਵਾਰ। ਸੱਚ ਤਾਂ ਪਰਜਾਣੀਐ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਾ ਤਲੀ ਕਾ।

ਲਾ ਤਲੀ ਖਾਕ ਜਬਲੇ ਦਾ ਮਸਤਕ ਲਾਈਐ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਧਿਆਈਐ ਫਲ ਤਿਵੇ ਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਐ ਮਤ ਥੋੜ੍ਹੀ ਸੇਵ ਗਵਾਈ।

0: ਵਰਤਿਆ ਕਲ ਕਾਲਕ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਕੁ ਹੋਏ ਤਾਂ ਗਵੈ ਰੁੱਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਘੋਰੇ ਰਾਂਗਣਾ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਾਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਵਦ ਰਾਜਾ ਮਹਿਤਾ ਕੂੜ ਹੋਵਾ ਸੁਖਦਾਰ ਕਾਮ ਨਿਵ ਸਤ ਪੁੱਛੀਐ ਵਹਿ ਵਹਿ ਕਰੇ ਵਿਚਾਰ ਅੰਧੀ ਰਯਤ ਗਿਆਰ ਮਹੋਨੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਦਾ ਗਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਕ ਦਵਾਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਕੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਿਲਾ ਪਹਿਲਾ।

0: ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਹਿਆ ਤੂੰ ਸੱਚਾ ਸਾ ਸਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਹਮਣ ਕਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਵ ਸ਼ਬਦੰ ਇੱਕ ਸ਼ਬਦ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ
0: ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦਿਵਸ ਹੈ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ
1: ਕੁੰਭੇ ਪਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਪਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣਗਾ ਤਾਇਓ ਨੀ ਸਾਧਨ ਮਾਰੀਆ ਜਿਹਾ ਗੱਲ ਗੱਲ ਨਾ ਤੇਰੇ ਹੋ ਨਾ ਉਪਚਾਰੀ।

ਸਾਧਨਾ ਮਾਰੀਐ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਐ, ਐਸੀ ਕਲਣਾ ਖੇਡੀਏ ਜਿੱਧਰ ਕੇ ਗਿਆ ਹਾਰੀਐ। ਫੜਿਆ ਤਿਉ ਮੀਆਂ ਵਿਚਾਰ ਕੀ ਵਿਚਾਰੀਐ, ਮੋਹ ਚਲੇ ਸੋ ਅੱਗੇ ਮਾਰੀਐ, ਮੋਹ ਚਲੇ ਸੋ ਅੱਗੇ ਮਾਰੀਐ।

ਸਤਨਾਮ ਸ੍ਰੀ ਵਾਹਿਗੁਰੂ।

ਦੇ ਵਾਹੋ ਵਾਹੋ ਕਾ ਬੜਾ ਤਮਾਸ਼ਾ।

ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾ।

अंगत सबै बिचारो वाहो वाहो का बड़ा तमाशा।

ਗੁਰ ਪ੍ਰਸਾਦ ਪਾਈਐ ਪਰਮਾਰਥ, ਸਤ ਸੰਗਤ ਛੇਤੀ ਮਨ ਖਚਨਾ, ਕੀ ਆਖੇ

अगम अनंत अनाद आद जिस कोई न जाने शिव बिरंत धर ध्यान।

0: ਗੁਰੂ ਸਮਰੱਥ ਗਹਿ ਕਰਿਆ ਧਰੁਵ ਬੁੱਧ ਸਮਤ ਸਮਾਰਨ ਕੋ ਹੁਣ ਧਰਮ ਤੁਜਾ ਫੈਰੰਤ ਸਦਾ ਅੱਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਜ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਤ ਬੜੋ ਕਲਮੇ ਪਵ ਸਾਗਰ ਪਾਰ ਉਤਾਰਨ ਕੋ ਸੰਤ ਤੁਹੀ ਸਤ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਤਰਿਓ ਧਰਨੀ ਤਰ ਆਪ ਰਹੇ ਲਿਵਤਾਰ ਨਾ ਧਾਵਤ ਹੈ ਮਥਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰੱਬ ਕੇ ਸੁਤ ਕੋ ਤਿੰਨ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸਦਾ ਭਰਪੂਰਨ ਸ਼ਬਦ ਤਰੰਗ ਪ੍ਰਗਟ ਦਿਨ ਆਗਰ ਗਹਿਰ ਗੰਭੀਰ ਅਥਾਹ ਅਤਬੜ ਸੋ ਪਰ ਸਦਾ ਸਭ ਬਿਦਲਤ ਨਾਗਰ ਸੰਤ ਮਰਾਲ ਕਰੇ ਕੰਤੂਹਲ ਤਿੰਨ ਜਨਮ ਤ੍ਰਾਸ ਮਿਟਿਓ ਦੁਖ ਕਾਗਰ ਕਲ ਯੁਗ ਦੁਰਤ ਦੂਰ ਕਰ ਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ।
1: ਜਾ ਕੋ ਮੁਨ ਧਿਆਨ ਧਰੇ ਫਿਰਤ ਸਗਲ ਜੁਗ ਕਬੂ ਕੋ ਕਉ ਪਾਵੇ ਆਤਮ ਪ੍ਰਕਾਸ਼ ਕੋ ਵੇਦ ਬਾਣੀ ਸਹਿਤ ਬ੍ਰਹਮ ਜਸ ਗਾਵੇ ਡਾਕੋ ਸ਼ਿਵ ਮੁਨ ਗਹਿਣਾ ਤਜਾਤ ਕਬੀਲਾਸ ਕੋ ਜਾ ਕੋ ਜਤੀ ਸਤੀ ਸਤਾਂਗ ਅਨੇਕ ਤਪ ਜਟਾ ਜੂਟ ਭੇਖੀਏ ਫਿਰ ਤੁਲਾਸ ਕੋ ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਦਿਓ ਲੋਕ ਪ੍ਰਗਾਸੇ ਦੇਖਤ ਦਸ ਪਟਕ ਬ੍ਰਹਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਤੁਲਬਤ ਅਲ ਸਮੂਜੋ ਕੁਸੁਮ ਸੁਭਾਸੈ ਵੇਦਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰੇਦਰ ਸਿੱਧ ਨਾ ਛੋਡੇ ਸੱਥ ਦਾਨ ਬੜੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਤੱਥ ਤਾਹੇ ਕਹਾਂ ਪਰਵਾਹ ਕਾਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ।
2: ਤੀਨ ਭਵਨ ਭਰਪੂਰਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗੰਧ ਨਰੇ ਖੋ ਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਤਿਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤੇ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ।
3: ਪ੍ਰਹਲਾਦ ਧਰੁਹ ਪ੍ਰਹਿਲਾਦ ਸੁਦਾਮਾ ਪੱਬ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਲੋਚਣ ਨਾਮਾ ਅਵਰ ਕਬੀਰ ਭੜੰ ਤਿਨਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਸਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਓ ਜੂਤਣ ਬਾਚਾ ਕਰ ਸਮਰੰਤ ਤੁਜੇ ਤਿੰਨ ਦੁੱਖ ਦਰਿਦਰ ਮਿਟਿਓ ਜੂਖਣ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ
0: ਜਿਹ ਸਤ ਗੁਰ ਸਿਮਰੰਤ ਨਾਇਣ ਕੇ ਤਿਮਰ ਮਿਟਾਖਿਨ ਜਿਹ ਸਤ ਗੁਰ ਸਿਮਰੰਤ ਹਿਰਦਾ ਹਰ ਨਾਮ ਦਿਨੋ ਦਿਨ ਜਿਹ ਸਤ ਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹ ਸਤ ਗੁਰ ਸਿਮਰੰਥ ਰਿਦ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ ਜਿਹ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ ਤਿੰਨ ਕਾਮ ਕ੍ਰੋਧ ਜਮਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ

छोड़ी सृष्ट सकल तारन को, अब गुरु रामदास को मिली बड़ा।

0: ਲਾਲ ਗੁਰ ਰਾਮਦਾਸ ਸੱਚ ਸੱਲ ਪਣ ਤੂੰ ਅਟਲ ਰਾਜ ਅਪਗ ਦਲ।
1: ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ।

0: ਅਮਰਦਾਸ ਤੀਰਥ ਪਿਓ ਪਰਗਾਮੀ ਤਾਰਨ ਤਰਨ ਅਗਿਅੰਤਕ ਬਦੇ ਨਾ ਸਦ ਕਵ ਗੁਰ ਰਾਮਦਾਸ ਤੇਰੀ ਸਰਨ।
1: ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਪਾਏ ਭਉ ਮਨ ਹੈ ਤੁਮ ਲਿਆ ਗਰ ਪ੍ਰਗਟ ਸੁਭਾਸ ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈ ਤੁਪਜੋ ਜੋ ਪਰਗਾਸ ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਹਮ ਅਵ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਹੇ ਮਿਲਨ।

0: ਨਾ
1: ਸੁਕਹ ਟਲ ਗੁਰ ਸੇਵੀਐ ਅਹਿਲਿਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸਹ ਗੁਰ ਸਹ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ।

साहिब जी गुजरी।

एक ओंकार सतगुर प्रसाद दूधता बछरा थन हो।

ಅನುಪನ ಪಾವ ಮೇಲಾಗರ ಬೇರೆ ಹೈ ಪೊಯಂಗ ಬೇಖ ಅಮೃತ ಬಸ ಹೈ ಏಕ ಸಂಗಾ

पूज कर है तेरे दासा, तन मन अर्पण पूज चरा।

रब मया कर सच देव अपना ना सच देव।

ਆਸਾ ਮਹੱਲਾ ਚੌਥਾ। ਜਨਮਸਤਕ ਤੁਰ ਹਰ ਲਿਖਿਆ, ਇਹਨਾਂ ਸਤਿਗੁਰ ਮਿਲਿਆ ਰਾਮ ਰਾਜੇ।

0: ਨਾਨਕ ਮੇ ਸਰੀਰ ਕਾ ਇਕ ਰਥ ਕਰਤਵਾ ਹੋ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੇ ਤਾਹੇ ਸਤ ਜੁਗ ਰਾ ਸੰਤੋਕਾ ਧਰਮ ਗਿਰਥਵਾ ਹੋ ਤ੍ਰੇਤੇ ਰਥ ਜਤੇ ਕਾ ਜੋਰ ਗਿਰਥਵਾ ਹੋ ਦੁਆਪਰ ਤਪੇ ਕਾ ਸਤ ਕਿਰਥਵਾ ਹੋ ਕਾਲ ਜੁਗ ਰਾ ਥਗਣ ਕਾ ਕੂੜ ਗਿਰਥਵਾ ਹੋ ਮਹਲਾ ਪਹਿਲਾ
1: ਸਾਮ ਕਹਿ ਸਤੰਬਰ ਸਵਾਮੀ ਸੱਚ ਮੈਂ ਅਸ਼ ਸੱਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਏ ਲਇਆ ਪ੍ਰਾਸ਼ਤ ਜਾਏ ਨਾਨਕ ਤਾ ਮੁਖ ਅੰਤਰ ਪਾਏ ਜੁਜ ਮੈਂ ਜੋਰ ਚਲੀ ਚੰਦਰ ਰਾਵਲ ਕਾਨ ਕ੍ਰਿਸ਼ਨ ਜਾਦੁ ਭੈ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਬੇਦਤਰ ਬਨ ਹੁਆ ਨਾਉ ਖੁਦਾਈ ਅਲੋ ਭਇਆ ਨੀਲ ਬਸ ਤਲੇ ਕੱਪੜੇ ਪੈਰੇ ਤੁਰਕ ਪਟਾਣੀ ਅਮਲ ਕੀਆ ਚਾਰੇ ਵੇਦ ਸਚਿਆਰ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਆਉ ਭਗਤ ਕਰ ਨੀਚ ਸਦਾਏ ਤਾਉ ਨਾਨਕ ਮੁਕੰਤਰ ਪਾਏ ਪੌੜੀ ਸਤਿਗੁਰ ਵਿਟਵਾਰਿਆ ਜਿਤ ਮਿਲਿਆ ਖਸਮ ਸਮਲ ਜਨ ਕਰ ਦੇ ਗਣ ਜਾਂਦੀਆ ਇਨ ਨਿਤ ਦੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾਲਿਆ

0: ਮੈਂ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬਹੁਤ ਥਾਵਰ ਲੈ ਕੇ ਵਿਚਾਰਿਆ, ਕਰ ਕਿਰਪਾ ਪਾਰ ਤਾਰਿਆ, ਕਰ ਕਿਰਪਾ ਪਾਰ ਤਾਰਿਆ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

0: ਦੋਸ਼ਾਂ ਸਭ ਗਵਾਈਆਂ, ਸਦਾ ਗੁਰਬਾਣ ਕਿਤਾ ਗੁਰਮਿਟ ਹੋਂ ਜਿਤਿਆਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤਕਾਰ ਸਭਾਗੇ,
1: ਹਰ ਸਭਾਗੇ ਸ਼ਬਦ ਵਾਜੇ ਕਲਾ ਚਿਤ ਕਰ ਧਾਰਿਆ।
0: ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਨ

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

0: ਜਿਆ ਵੇ ਆਸ ਕਰ ਜਾ ਇੰਦਰਾ ਸਿਕਿਤ ਫਲ ਫਿੱਕੇ ਫੁੱਲ ਬੱਕ ਬੱਕੇ ਕਾਮਨਾ ਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰ ਤਾ ਰਾਜੂ ਤੋਲੀ ਹੈ ਨਿਵੇ ਸਗੋਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਤ ਨਵਾਏ ਕੈਸੀ ਹੈ ਜਾ ਹਿਰਦੈ ਹੈ ਕੁਸਦੇ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਭੂਖੰ ਸਾਰੰ ਤੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਰ ਤੋਤੀ ਬਸਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਕੋ ਕਟ ਨੇਚੋ ਕਰਮੰ ਕਹੁ ਨਾਨਕ ਨੇਚੋ ਤਿਆਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕਪੜੀ ਸਾਵਨਾ ਛੱਡ

0: ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਿਨੇ ਉਜੀ ਕਾ ਹੈ ਤਾਂ ਪਾਂਡੇ ਕੱਤ ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜੜ ਨਾ ਜਾਏ ਤਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮਿਲਣ ਆਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜ੍ਹਾਈਆ ਗੁਰੂ ਬ੍ਰਾਹਮਣ ਥਿਆ ਉਹ ਮੂਹਾ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਠੱਗ ਕਪਾਹ ਕੱਤੀਐ ਬਾਮਨ ਵੱਟੇ ਆਏ ਕੋਹ ਬੱਕਰਾ ਰਿਨਕਾਇਆ ਸਭ ਕੋ ਆਕੇ ਪਾਏ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੈ ਪਾਤੂ ਬਜੈ ਸਾਲਾ ਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤੱਗ ਨਾ ਧੂੜ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ

ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਹਾਇਕ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕੰਮ ਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।

0: ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਹਰ ਲੀਜੈ
1: ਮਹਲਾ ਪਹਿਲਾ ਗਾਊ ਬ੍ਰਾਹਮਣ ਕੋ ਕਰ ਲਾਓ ਗੋਬਰ ਤਰਨਾ ਜਾਇ ਧੋਤੀ ਟਿੱਕਾ ਤੈ ਜਪ ਮਾਲੀ ਥਾਲ ਮਲੇਛਾਂ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਕਿਰਪਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰਨ ਦਾ ਮਹਲਾ ਪਹਿਲਾ
0: ਮਾਨਸ ਖਾਣੇ ਕਰੇ ਨਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਹੋਈ ਸਾ ਕੁੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੈ ਪੁਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇ ਕੇ ਚੁੱਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇਨ ਮਨ ਝੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ

0: ਪੈਂਦਾ ਟੁੱਕ ਨਾ ਪੈਂਦਾ ਟੁੱਕ ਨਾ ਪੈਂਦਾ
1: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੀ ਵੜਾਈਆਂ ਆਪੇ ਕਰਮ ਕਰਾਏਂਦਾ ਵੜੋ ਵੜਾ ਵੜਵੇਂਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਧਾ ਨਾ ਖਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗ

प्रकट मार्ग जिन कर दिखलाया इस मस्तक भाग सोना का सेव जिस मस्तक

0: ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਖਿਆਣੀ ਹੈ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰ ਉਸ ਨਾਮ ਨਹੀਂ ਆਵੇ ਵਾਰੋ ਵਾਰ ਜੂਠਾ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਕੁਵਾਰ ਸੂਚੇ ਹੈ ਨਾ ਆਕੀਏ ਵਹਿਣ ਜੇ ਪਿੰਡਾ ਤੋਏ ਸੂਚੇ ਸੇ ਹੀ ਨਾਨਕ ਜਿਨ ਮਨ ਵਸਿਆ ਸੋ

0: ਜੋਬਨ ਹਰਿਆ ਜੋਬਨ ਹਰਿਆ ਜੋਬਨ ਹਰਿਆ
1: ਪੌੜੀ ਤੁਰੇ ਪਲਾਣੇ ਪਾਉਣ ਵੇ ਘਰ ਰੱਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵ ਦੇ ਹਰ ਪੁੱਜਣ ਨਹੀਂ ਹਾਰਿਆ ਹਰ ਫਰਮਾਇਸ਼ ਖਾਇਆ ਵੇਗ ਮਹਿਲ ਸਮਰਨ ਵਿਸਾਰਿਆ ਚਰਿਆਈ ਜੋਬਨ ਹਾਰਿਆ ਚਰਿਆਈ।

0: ਸੁਤਕ ਮਹਲਾ ਪਹਿਲਾ। ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ ਜਿ ਥਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ, ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੇ ਧੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਆਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲੈ ਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬਦੇ ਜਾਂ ਪੁਰਜਾਹੇ ਮਹਲਾ ਪਹਿਲਾ।
0: ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ,

0: నాకు జని గుర్ముఖ బుద్ధియా తిన్నా సూతక నాయ పౌడి సద్గురు వడ్డ కర సలహియా ਜਿਸ ਵਿੱਚ ਵੱਡੀਆਂ ਵਡਿਆਈਆਂ ਸਿਮਰਤ ਨਦਰੀ ਆਈਆਂ ਜਾਤ ਸਪਾਣਾ ਤਮਨ ਵਸਾਈਆਂ ਕਰ ਹੁਕਮਸਤ ਕਤ ਕਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਨਕ ਪਾਈਆਂ ਨੌਨਕ ਪਾਈਆਂ ਨੌਨਕ ਪਾਈਆਂ
1: ਪਾਉੜੀ ਸਤਿਗੁਰੂ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀ ਆਈਆਂ ਜਾਤ ਸਪਾਣਾ ਤਮਨ ਵਸਾਈਆਂ ਕਰ ਹੁਕਮ ਹਸਤਰ ਵਿੱਚ ਉਹ ਮਾਰਕੀਟੀਆਂ ਭਰੇ ਆਈਆਂ ਸਹਿਤ ਉੱਠੇ ਨੌਨਕ ਪਾਈਆਂ ਸਹਿਤ ਉੱਠੇ ਨੌਨਕ ਪਾਈਆਂ।

0: ਪੌੜੀ ਸਭ ਤੋਂ ਆਖਿਆ ਆਪਣਾ ਜਿਸਨਾਹੀ ਸੋਚ ਨੂੰ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਲੇਖਾ ਸੰਢੀ ਹੈ ਜਾ ਰਹਿਣਾ ਨਹੀਂ ਹੈ ਤੇ ਜਗ ਤੱਕ ਐਤਗਾਰ ਭੰਡੀ ਹੈ ਬੰਦਾ ਕਿਸੇ ਨਾਲ ਕੀ ਹੈ ਪੜਕ ਰੇਹ ਬੁਝੀ ਗਏ ਮੂਰਖੇ ਨਾਲ ਨਾ ਲੁਝੀ ਗਏ ਮੂਰਖੇ ਨਾਲ ਨਾ ਲੁਝੀ ਗਏ
1: ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਲਾਜੇ ਕੋਈ ਕਰਗਲ

ਕਰਨਾ ਕਿਉਂ ਕੱਲ ਆਪੇ ਹੀ ਤੈ ਧਾਰੀਏ ਦੇਖੇ ਕੀ ਤਾਂ ਆਪਣਾ ਤਰਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬਾਂ ਨੂੰ ਵਿਸਾਰੀਏ ਆਪਣ ਹੱਥੀ ਆਪਣਾ ਆਪੇ ਕਾਜ ਸਵਾਰੀ।

ਮਹੱਲਾ ਚੌਥਾ ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਕਰੜਾ।

0: ਮਹੱਲਾ ਦੂਜਾ, ਏਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸ ਕਾਢੀਏ ਸਾਦੀ ਰਹਿ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ ਕਿਉਂ ਨਾ ਆਖੀਐ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਤਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ।

0: ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਪਰੀ ਕਿਉਂ ਘਾਲੀਐ ਮੰਦਾ ਮੂਲ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਆਹ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ
1: ਜਿਨ ਗੁਰਮੁਖ

0: தின்னமையா ஹர் சோயி ஹர் சோயி. ஸ்லோக மஹல்லா துஜா, ਚਾਕਰ ਲੱਗੇ ਚਾਕਰੀ ਨਾਲੇ ਗਰਬਾਦ, ਗੱਲਾਂ ਕਰੇ ਕਨੇਰੀਆਂ ਖਤਨਾ ਪਾਏ ਸਾਧ, ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਨਾਲ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ.
1: ਜੋ ਜੀ ਹੋ ਸੋ ਗਵੈ ਮੁਹ ਕਹਿਆ ਵਾਓ, ਬੀਜੈ ਭਿੱਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ. ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ.
0: ਨਾਲ ਇਆਣੇ ਦੋਸਤੀ ਬੜਾ ਰੁਸਿਓ ਨੇ ਹੋ, ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਉ ਨਾ ਥਿਉ ਮਹੱਲਾ ਦੂਜਾ.
1: ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ, ਪੌੜੀ ਚੱਕ ਲੱਗੇ ਚੱਕ

0: ਚਾਕਰ ਲੱਗੇ ਚਾਕਰੀ ਚ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਬਿਦੋ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੁਹਿੰਮ ਭਾਣਾ ਖਾਏ ਇਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮਰਾ ਚੱਲੇ ਨਾਲ ਖਸਮ ਚਲੇ ਅਰਦਾਸ
1: ਜਿਨ੍ਹਾਂ ਅਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ।

0: ਨਾਨਕ ਸਾ ਕਰਮਾਤ ਸਾਹਿਬ ਟੁੱਠੇ ਜੋ ਮਿਲੇ ਮਹੱਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਪਾਓ ਕਸਮ ਨਾ ਜਾਏ, ਨਾਨਕ ਸੇਵਕ ਕਾਢੀਏ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ।

0: ਪੌੜੀ ਨਾਨਕੰਤ ਨਾ ਜਾਪਣੀ ਹਰਤਾ ਕੇ ਭਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨਕੀਆ
1: ਹਮ ਭੀਖਕ ਭਿਖਾਰੀ ਤੇਰੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਤੂੰ ਨਿਜ ਪਤ ਹੈ ਦਾਤਾ ਤੂੰ ਨਿਜ ਪਤ

0: ਆਪੇ ਭਾਂਡੇ ਸਾਜਣ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ, ਤਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਜ ਕਰੇ ਆਪ ਜਾਈ ਤੇ ਰੱਖੇ ਆਪ, ਤਿਸ ਵਿੱਚ ਜੰਤੂ ਪਾਏ ਕਹਿ ਦੇਖੈ ਥਾਪ ਉਤਾਪ, ਕਿਸਨੂੰ ਕਹੀਏ ਨਾਨਕਾ ਕਿਸਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆ ਪੌੜੀ ਵੱਡੇ ਕਿਉਂ ਵਡਿਆਈਆ, ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਦਰ ਕਰੀ, ਇਹ ਜੀਆ ਰਿਜਕ ਸੰਭਾਏ ਸਾਈ ਕਰ ਕਮਾਵਣੀ।

0: ਬੜੀ ਵੱਡੇ ਗੀਆਂ ਬਣਾਈਆਂ, ਕਿਸ ਕਹਿਣਾ ਕਹਿ ਨਾ ਜਾਏ। ਸੋ ਕਾਦਰ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਦੇ ਜਗਸਵਾਹੇ, ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਵਾਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿੱਤ ਸਿਰ ਜਾਏ, ਸੋ ਕਰੇ ਜਿੱਤ ਸਿਰ ਜਾਏ। ਸੁੱਧ
1: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛੱਤ
2: ਔੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ।

ਪ੍ਰਾਂਗਣੇ ਕਣਜਾ ਪੰਕਰਤਬਾ ਜੀ ਆਂਦਰ ਜੀਓ ਸਭ ਕੀ ਜਾਣ ਲਾ ਸਭ ਕੀ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ।

0: ਤੁਧ ਆਗੈ ਬਿਣਵਤਾ।
1: ਸਲੋ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗਿਆਈਆਂ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ।

ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

0: ਸਾਸ ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਪੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਬਿਸਨ ਸਿਰੇ ਤੈ ਅਗਨਤ ਤਿਨਕੋ ਮੋਹ ਭਇਆ ਮਨ ਮਦ ਕਾ ਚਵਰਾਸੀ ਲਖ ਜੋ ਨੇ ਉਪਾਈ ਰਿਜਕ ਦੀਆ ਸਭੁ ਕਉ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤ੍ਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸਮੂਹ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੌ ਸੋ ਪੇਟ ਹੀ ਕੇ ਪਟ ਬੀਚ ਬਚਾਵੈ ਲਿਖੈ ਕਤਹੇ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹ ਟਲ ਗੁਰ ਸੇਵੀਐ ਅਹ ਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ਼੍ਰੀ ਰਵਿਦਾਸ ਜੀ ਕੇ ਪਦ ਘਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਛੜਾ ਥਨਹੋ ਜਲ ਮੀਨ ਬਿਗਾਰਿਓ

না ফুলে অনুপন পাওয়া রে মেলা গর বেরে অমৃত বসহ এক সঙ্গা

0: ਫਤਿਹ। ਗੋਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧ ਤਾ ਬਛਰ ਥਨਹੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 Avenue ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।

ਪਾਤਸ਼ਾਹ ਕਹਿੰਦੇ ਹਨ ਕਿ ਇਹ ਦੁਨੀਆਂ ਦੇ ਲੋਕੋ, ਜੇ ਸਦੀਵੀ ਸੁੱਖ ਲੋੜਦੇ ਹੋ, ਜੇ ਚਾਹੁੰਦੇ ਹੋ ਸਾਡਾ ਲੋਕ ਪਰਲੋਕ ਸੁਖੀ ਹੋਵੇ, ਤਾਂ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਵਿੱਚ ਸੁਖ ਹੈ, ਕੋਈ ਦਾਨ ਕਰ ਰਿਹਾ, ਕੋਈ ਪੁੰਨ ਕਰ ਰਿਹਾ, ਕੋਈ ਜਲ ਧਾਰੇ ਕਰ ਰਿਹਾ, ਕੋਈ ਲੰਗਰ ਲਾਈ ਬੈਠਾ, ਕੋਈ ਕੁਝ ਕਰ ਰਿਹਾ, ਇਹ ਸਾਰੇ ਹੀ ਕੰਮ ਚੰਗੇ ਹਨ। ਪਰ ਨਾਮ ਤੁਲ ਕਿਸੇ ਅਵਰ ਨਾ ਹੋਏ, ਜਿੱਥੇ ਨਾਮ ਹੈ, ਜਿੱਥੇ ਨਾਮ ਸਹਾਇਤਾ ਕਰਦਾ, ਉੱਥੇ ਕੋਈ ਹੋਰ ਵਸਤੂ ਸਹਾਈ ਨਹੀਂ ਹੁੰਦੀ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਭਾਈ ਸੁੱਖ ਪਾਵੋ। ਜਿਨ੍ਹਾਂ ਨੇ ਵੀ ਸੁੱਖ ਪਾਉਣਾ ਹੈ, ਉਹ ਸਾਸ ਗ੍ਰਾਸ ਜਪ

ਮਨ ਨੂੰ ਸੁੱਖ ਮਿਲਿਆ, ਸ਼ਾਂਤੀ ਮਿਲੀ, ਪਤਾ ਲੱਗਿਆ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ। ਤੇ ਆਪ ਫਿਰ ਜਦੋਂ ਗੁਰੂ ਧਾਰਨ ਕਰਕੇ ਨਾਮ ਦੇ ਨਾਲ ਜੁੜ ਗਏ ਤੇ ਫਿਰ ਆਪ ਹੀ ਨਹੀਂ ਨਾਮ ਜਪਿਆ, ਆਪਣਾ ਮਨ ਸੁਖੀ ਨਹੀਂ ਹੋਇਆ ਨਾਮ ਜਪ ਕੇ, ਸਾਰੇ ਸੰਸਾਰ ਵਿੱਚ ਨਾਮ ਦਾ ਸ਼ਕਤਾ ਦੇ ਕੇ ਅਨੇਕ ਜੀਵਾਂ ਦਾ ਉਧਾਰ ਕਰ ਦਿੱਤਾ। ਇਹ ਨਾਮ ਇੱਕ ਐਸੀ ਵਸਤੂ ਹੈ ਕਿ ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਇੱਕ ਨਾਮ ਐਸੀ ਵਸਤੂ ਹੈ ਜਿਹੜੀ ਆਪ ਹੀ ਨਹੀਂ, ਸਿਰਫ ਕੁਟੰਬ ਹੀ ਨਹੀਂ, ਜਿਨ ਜਪਿਆ ਤਿਸ ਕੋ ਬਲਿਹਾਰ। ਗੁਰੂ ਉਸ ਤੋਂ ਸਦਕੇ ਜਾ ਰਿਹਾ ਜਿਨ੍ਹਾਂ ਨੇ ਜਪਿਆ, ਆਖਿਆ ਤਿਸ ਕੇ ਸੰਗ ਤਰੇ ਸੰਸਾਰ, ਸਾਰੇ ਸੰਸਾਰ ਦਾ ਭਲਾ ਹੋ ਗਿਆ। ਜਿਨ੍ਹਾਂ ਨੇ ਭਾਈ ਆਪ ਜਪਿਆ ਤੇ ਸੰਸਾਰ ਪਾਸੋਂ ਜਪਾਇਆ। ਇਸ ਲਈ ਹਜ਼ੂਰ ਦਾ ਬਚਨ ਹੈ, ਸਿਮਰੋ ਸਿਮਰ ਸਿਮਰ

ਆ ਕੋਈ ਅੱਖਰ ਹਿਰਦੇ ਵਿੱਚ ਵਸਾ ਲੇਗਾ, ਤੇਰਾ ਲੋਕ ਪਰਲੋਕ ਸ਼ੌਰ ਜਾਏਗਾ। ਜੇ ਰੱਤੀ ਹਿਰਦੇ ਵਿੱਚ ਨਾਮ ਨਹੀਂ ਵਸਿਆ ਤੇਰੇ, ਬੇਸ਼ੱਕ ਦੁਨੀਆਂ ਦੀਆਂ ਪਾਤਸ਼ਾਹੀਆਂ, ਧਨ ਦੌਲਤ ਪਦਾਰਥ ਸਾਰੇ ਤੇਰੇ ਕੋਲ ਮੌਜੂਦ ਹਨ। ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿ ਰਹੇ ਹਨ, ਜੇ ਰੱਤੀ ਨਾਮ

ਹਜ਼ੂਰ ਦਾ ਬਚਨ ਹੈ ਕਿ ਸਾਰੇ ਸੰਸਾਰ ਵਿੱਚ ਨਿਗਾਹ ਮਾਰ ਕੇ ਵੇਖ ਲਓ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੱਧਰ ਵੀ ਵੇਖੋਗੇ ਕੋਈ ਨਾ ਕੋਈ ਦੁੱਖ ਹਰ ਇੱਕ ਨੂੰ ਲੱਗਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਬਾਲੀ ਰੋਵੈ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਪਰ ਇਹ ਦੁੱਖ, ਇਹ ਦੁੱਖਾਂ ਦਾ ਅੰਤ ਕਦੋਂ ਹੋਵੇਗਾ? ਜਦੋਂ ਸਤ ਸੰਗਤ ਵਿੱਚ ਬਹਿ ਕੇ ਜਪੇਗਾ ਸ੍ਰੀ ਵਾਹਿਗੁਰੂ, ਤਾਂ ਹੀ ਦੁੱਖਾਂ ਦਾ ਅੰਤ ਹੋਵੇਗਾ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਕੀਰਤਨ ਗੁਣ ਗਾਮ। ਮਹਾਂਪੁਰਖ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪੂਰਨ ਮਹਾਂਪੁਰਖ ਹੋਏ ਹਨ, ਜੋ ਸਾਸ ਗ੍ਰਾਸ ਬੰਦਗੀ ਕਰਨ ਵਾਲੇ ਸਨ ਔਰ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਸਾਂ ਪਾਤਸ਼ੀ ਦਾ ਸਵਰੂਪ ਸਮਝ ਕੇ, ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪੂਜਾ ਕਰਦੇ ਸਨ। ਕਈ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਕੇਵਲ ਰੂਹਾਨੀ ਗਿਆਨ ਸਮਝਦੇ ਹਨ, ਪਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਪ੍ਰਗਟ ਗੁਰਾਂ ਕੀ ਦੇਹ ਕਹਿ ਕੇ ਸਾਨੂੰ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਤੋ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਦੇ ਪਾਸ ਜੰਮੂ ਦਾ ਮਹਾਰਾਜਾ ਰਾਜਾ ਪ੍ਰਤਾਪ ਸਿੰਘ, ਮਹਾਂਪੁਰਖਾਂ ਦੀ ਉਪਮਾ ਸੁਣ ਕੇ ਆਇਆ। ਰਾਣੀ ਵੀ ਨਾਲ ਹੈ, ਪਰਿਵਾਰ ਵੀ ਨਾਲ ਹੈ। ਹੋਤੀ ਮਰਦਾਨ ਜਦੋਂ ਪਤਾ ਲੱਗਿਆ ਡਿਪਟੀ ਕਮਿਸ਼ਨਰ ਨੂੰ, ਉਸਨੇ ਬੜੀਆਂ ਸੁਹਾਗਤ ਦੀਆਂ ਤਿਆਰੀਆਂ ਕੀਤੀਆਂ, ਪ੍ਰੋਗਰਾਮ ਬਣਾਏ। ਪਰ ਰਾਜਾ ਪ੍ਰਤਾਪ ਸਿੰਘ ਨੂੰ ਜਦੋਂ ਪਤਾ ਲੱਗਿਆ ਤਾਂ ਸਾਰਿਆਂ ਨੂੰ ਰੋਕ ਦਿੱਤਾ। ਆਖਿਆ, ਮੈਂ ਕੋਈ ਇੱਥੇ ਰਾਜਾ ਬਣ ਕੇ ਨਹੀਂ ਆ ਰਿਹਾ, ਮੈਂ ਤਾਂ ਮੁਰੀਦ ਬਣ ਕੇ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਕੂਕਰ ਬਣ ਕੇ, ਸੇਵਕ ਬਣ ਕੇ ਆ ਰਿਹਾ। ਮਹਾਂਪੁਰਖਾਂ ਦੇ ਡੇਰੇ ਜਦੋਂ ਪਹੁੰਚਿਆ, ਸੇਵਕਾਂ ਨੇ ਜਾ ਕੇ ਅੰਦਰ ਬੇਨਤੀ ਕੀਤੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ, ਮਹਾਰਾਜ ਜੰਮੂ ਦਾ ਰਾਜਾ ਆਇਆ, ਸਹਿਤ ਪਰਿਵਾਰ ਦੇ ਆਇਆ, ਤੇ ਕੀ ਹੁਕਮ ਹੈ? ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਉਸਨੂੰ ਜਲ ਪਾਣੀ ਛਕਾ ਕੇ ਤੇ ਸਤ ਸੰਗਤ ਵਿੱਚ ਲਿਆਓ, ਤੇ ਸੰਗਤ ਦੇ ਦਰਸ਼ਨ ਕਰਨ ਆਵਾਂਗੇ ਤੇ ਉੱਥੇ ਮਿਲਾਪ ਹੋ ਜਾਏਗਾ। ਰਾਜੇ ਨੂੰ ਜਲ ਪਾਣੀ ਛਕਾਇਆ, ਸੰਗਤ ਵਿੱਚ ਬਿਠਾਇਆ, ਐਸਾ ਮਹਾਨ ਕੀਰਤਨ ਔਰ ਐਸੇ ਮਹਾਂਪੁਰਖਾਂ ਦੇ ਪ੍ਰਵਚਨ, ਅਮਲੀਕ ਲਾਲ ਇਹ ਰਤਨ, ਇਉਂ ਪ੍ਰਤੀਤ ਹੋਇਆ ਜਿਵੇਂ ਅੱਜ ਬੈਕੁੰਠ ਅਰਸ਼ਾਂ ਤੇ ਨਹੀਂ ਫਰਸ਼ਾਂ ਤੇ ਆ ਬਿਰਾਜਿਆ। ਕਿਉਂਕਿ ਜਿੱਥੇ ਸਾਸ ਗ੍ਰਾਸ ਭਗਤੀ ਕਰਨ ਵਾਲੇ ਮਹਾਂਪੁਰਖ ਬੈਠੇ ਹੁੰਦੇ ਹਨ ਨਾ, ਉਹ ਬੈਕੁੰਠ ਨਗਰ ਬਣ ਜਾਂਦਾ ਹੈ। ਉਚਾਰਨ ਕਰੋ ਸ੍ਰੀ ਬੈਕੁੰਠ ਨਗਰ ਜਹਿ ਸੰਤ ਵਾਸਾ। ਹਜ਼ੂਰ ਦਾ ਬਚਨ ਹੈ, 68 ਤੀਰਥ ਜਹਿ ਸਾਧ ਪਗ ਧਰੈ, ਤਾਂ ਬੈਕੁੰਠ ਜਹਿ ਨਾਮ ਉਚਰੈ। ਉਹ ਬੈਕੁੰਠ ਹੈ ਜਿੱਥੇ ਨਾਮ ਉਚਰਿਆ ਜਾ ਰਿਹਾ। ਇਸੇ ਲਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ, ਸੁਖ ਪਾਵੋ, ਸਿਮਰੋ ਸਿਮਰ ਸਿਮਰ।

ਇਹ ਸੁੱਖਾਂ ਦੀ ਦਾਤੀ ਹੈ। ਜਦੋਂ ਰਾਜੇ ਨੇ ਕੀਰਤਨ ਸਰਵਣ ਕੀਤਾ, ਮਹਾਂਪੁਰਖਾਂ ਦੇ ਪ੍ਰਵਚਨ ਅਮਲੀਕ ਲਾਲ ਇਹ ਰਤਨ, ਜਦੋਂ ਮਹਾਂਪੁਰਖਾਂ ਦੇ ਬਚਨ ਸੁਣੇ ਤਾਂ ਤਨ ਮਨ ਮੋਹਿਆ ਗਿਆ, ਬੜਾ ਸੁੱਖ ਮਿਲਿਆ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਮਹਾਂਪੁਰਖਾਂ ਨੇ ਜੀਵ ਆਇਆ ਆਖਿਆ ਤੇ ਪੁੱਛਿਆ, ਰਾਜਾ ਕਿਵੇਂ ਆਮਦ ਹੋਈ ਹੈ ਜੀਵ ਆਇਆ? ਤੇ ਰਾਜੇ ਨੇ ਰੋ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬਗੰਦਰ ਦਾ ਰੋਗ ਹੈ, ਬੜੇ ਬੜੇ ਡਾਕਟਰਾਂ ਹਕੀਮਾਂ ਨੂੰ ਵਿਖਾ ਚੁੱਕਿਆ, ਸਭ ਨੇ ਜਵਾਬ ਦਿੱਤਾ ਗੁਰੂ ਨਾਨਕ ਦਾ ਦਰ ਜਾਣ ਕੇ, ਕਿਉਂਕਿ ਆਪ ਗੁਰੂ ਨਾਨਕ ਦੇ ਪਿਆਰੇ ਹੋ, ਇਸ ਲਈ ਮੈਂ ਤੁਹਾਡੀ ਬੜੀ ਉਪਮਾ ਸੁਣ ਕੇ ਆਇਆ, ਕਿਰਪਾ ਕਰੋ ਮੇਰਾ ਸਰੀਰਕ ਰੋਗ ਵੀ ਠੀਕ ਹੋ ਜਾਵੇ ਤੇ ਕੋਈ ਵਾਰਸ ਵੀ ਭੇਜੋ। ਮੇਰੇ ਘਰ ਕੋਈ ਔਲਾਦ ਨਹੀਂ, ਮੇਰੇ ਘਰ ਸਪੁੱਤਰ ਦੀ ਵੀ ਦਾਤ ਬਖਸ਼ੋ। ਤਾਂ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਮਹਾਂਪੁਰਖ ਦਾ ਕੋਈ ਬਚਨ ਮੰਨ ਲਵੇ, ਸਾਰੀਆਂ ਹੀ ਦਾਤਾਂ ਗੁਰੂ ਕੋਲੋਂ ਦਿਵਾ ਸਕਦੇ ਹਨ। ਮਹਾਂਪੁਰਖਾਂ ਨੇ ਰਾਜੇ ਔਰ ਰਾਣੀ ਨੂੰ ਸੰਬੋਧਨ ਕਰਕੇ ਆਖਿਆ, ਬਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪੰਜ ਪਾਠ ਰੋਜ਼ ਜਪਜੀ ਸਾਹਿਬ ਦੇ ਕਰਨੇ ਹਨ, ਔਰ ਉਹ ਅੰਮ੍ਰਿਤ ਜਲ ਜਿੱਥੇ ਰੋਗ ਹੈ ਉੱਥੇ ਵੀ ਮਲਣਾ, ਉੱਥੇ ਵੀ ਛਿੱਟਾ ਮਾਰਨਾ। ਉਸ ਤੋਂ ਉਪਰੰਤ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੋ, ਇੱਕ ਜਲ ਦਾ ਗੜਵਾ ਗੁਰੂ ਸਾਹਿਬ ਦੇ ਕੋਲ ਰੱਖੋ ਤੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸੁਣਨਾ ਵੀ ਹੈ ਤੇ ਰੋਜ਼ ਕਰਨਾ ਵੀ ਹੈ। ਉਸ ਜਲ ਨੂੰ ਤੁਸੀਂ ਆਪ ਵੀ ਛਕਣਾ ਤੇ ਰਾਣੀ ਨੂੰ ਵੀ ਛਕਾਉਣਾ, ਗੁਰੂ ਕਿਰਪਾ ਕਰੇਗਾ, ਸਰਬ ਰੋਗ ਕਾ ਅਵਖਦ ਨਾਮ ਹੈ, ਗੁਰੂ ਭਲੀ ਕਰੇਗਾ, ਗੁਰੂ ਨਾਨਕ ਦੇ ਦਰ ਤੇ ਜੇ ਕੋਈ ਬਚਨ ਕਮਾਵੇ ਸੰਤਨ ਕਾ, ਗੁਰੂ ਨਾਨਕ ਦੇ ਦਰ ਤੇ ਆ ਕੇ ਗੁਰੂ ਨਾਨਕ ਦੇ ਪਿਆਰੇ ਗੁਰੂ ਨਾਲ ਜੋੜਦੇ ਹਨ ਤੇ ਜੇ ਕੋਈ ਸਿਮਰਨ ਵਿੱਚ ਜੁੜ ਜਾਵੇ ਤਾਂ ਸਭ ਕੁਛ ਮਿਲਦਾ। ਗੁਰੂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ, ਤੁਸੀਂ ਨਿਤ ਨੇਮ ਨਹੀਂ ਛੱਡਣਾ। ਹੁਣ ਖੁਸ਼ੀ ਖੁਸ਼ੀ ਰਾਜਾ ਤੇ ਰਾਣੀ ਵਾਪਸ ਘਰ ਆਏ, ਅੰਮ੍ਰਿਤ ਵੇਲੇ ਜਾਗਦੇ ਹਨ, ਇਸ਼ਨਾਨ ਕਰਦੇ ਹਨ, ਪੰਜ ਪਾਠ ਰੋਜ਼ ਪਿਆਰ ਦੇ ਨਾਲ ਜਪਜੀ ਸਾਹਿਬ ਦੇ ਕਰਨੇ, ਉਪਰੰਤ ਫਿਰ ਗੁਰਦੁਆਰਾ ਸਾਹਿਬ ਜਾ ਕੇ ਅੰਮ੍ਰਿਤ ਜਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਨਾ, ਉਹ ਅੰਮ੍ਰਿਤ ਪੀਣਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਰਹਿਮਤਾਂ ਕੀਤੀਆਂ ਕਿ ਰਾਜੇ ਦਾ ਰੋਗ ਵੀ ਨਿਵਰਤ ਹੋ ਗਿਆ ਤੇ ਨਿਰੰਕਾਰ ਨੇ ਉਹਨਾਂ ਦੇ ਘਰ ਇੱਕ ਸੋਹਣਾ ਲਾਲ ਵੀ ਭੇਜ ਦਿੱਤਾ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ, ਨਾਮ ਵਿੱਚ ਹੀ ਸਾਰੇ ਪਦਾਰਥ ਹਨ ਜੋ ਹਜ਼ੂਰ ਬਖਸ਼

0: काहूं कौ देत नह पै मानत आन, कहो नानक सुन रे मना, ज्ञानी ताहे बखान। पै काहूं को देत नह पै मानत आन, कहो नानक सुन रे मना, ज्ञानी ताहे बखान। वाहिगुरु जी का खालसा, वाहिगुरु जी की फतेह। परम सन्मान योग चवर शतर तख्त दे मालिक, जुगो जुग अटल साहिब, श्री गुरु ग्रंथ साहिब सचे पातशाह जी, आप जी दे पावन पवित्र हजूरी अंदर सतगुरु गुरु तेग बहादुर साहिब जी महाराज हजूर दे अमृत बचन सलोकां दी विचार कीती जा रही है। अज जो विचार अधीन सलोक है सतगुरु गुरु तेग बहादुर महाराज जी दे इना बचना विचों, 16वें सलोक दा पाठ आप जी ने सरवण कीता है। आओ सतगुरु गुरु तेग बहादुर महाराज जी दे चरणा च अरदास करिए। दाता जी आप विच वरतो अपने इस अमृत बचन दी विचार, प्रेम भावना संयुक्त आप ही करा लवो। आप समूह संगत तोर अंतर आत्मे तो आसीस बख्शो, तां जो आप जी दी सेवा अमृत शब्द विचार राही कर सका। प्यार अदब नाल उचारण करो जी, सतनाम श्री वाहे गुरु जी, करो बख्शिश फिर उचारण करो जी, सतनाम श्री वाहे गुरु जी। सतगुरु गुरु तेग बहादुर महाराज जी ने अज दे इस अमृत विच जो सानू रूहानी उपदेश बख्शिश कीता है, इस विच सतगुरां ने एक तत् ज्ञान नू जानन वाले ज्ञानवान पुरश दे जीवन नू निरूपण कीता है। सतगुरां दे अमृत बचन पै काहूं को देत नह, पै दा लफ्ज़ जी अर्थ है जी डर, काहूं को दा अर्थ किसे नू भी नहीं, पै काहूं को देत नह, जेड़ा किसे नू भी पै नहीं देंदा, डरावा नहीं देंदा, नह पै मानत आन, ते ना किसे दूजे दे पै नू स्वीकार करदा। फिर एदे अर्थ किसे नू पै नहीं देंदा, डरा नहीं रहा, ते किसे दा दूसरे दा पै अपने अंदर कबूल भी नहीं कर रहा। पै काहूं को देत नह, नह पै मानत आन, कहो नानक सुन रे मना। सतगुरु गुरु तेग बहादुर महाराज कहने, हे मेरे मना तू ए गल ध्यान न सुन, ज्ञानी ताहे बखान। उस नू ज्ञानी क्या जाता है, ओ ही ज्ञानवान पुरश है जेड़ा ना ता किसे नू पै देंदा ते ना किसे दे पै नू स्वीकारदा। इस अमृत शलोक दा अक्सर विचारवान सज्जन, बुलारे सज्जन तकरीर करदिया, सिक्खी दे सिद्धांत नू पेश करदिया इस अमृत शलोक दा बहुत हवाला दिता जांदा। देखो श्री गुरु ग्रंथ साहिब जी दी बाणी च ज्ञानी पुरश दे जीवन नू ज्ञानवान पुरश बंदे दी जड़ी शख्सियत है उस नू सतगुरां ने कई थाई ते शब्द राही ओदी व्याख्या कीती है, पर जेड़ी आ ज्ञानी शब्द दी व्याख्या कीती गई है ਇਹ ਸੱਚ ਇਹ ਵੇ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਵਾਰ ਹੀ ਹੈ। ਉਂਝ ਗਿਆਨੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਰਜ ਕੀਤੀ ਅਨੇਕਾਂ ਵਾਰ ਕੀਤੀ ਗਈ ਹੈ। ਥੋੜਾ ਜਿਹਾ ਅਸੀਂ ਇੱਕ ਤਾਂ ਇਸ ਲਫ਼ਜ਼ ਨੂੰ, ਗਿਆਨੀ ਦਾ ਲਫ਼ਜ਼ੀ ਅਰਥ ਹੈ ਜਾਣਕਾਰ, ਗਿਆਨ ਤੋਂ ਸ਼ਬਦ ਬਣਿਆ ਹੈ ਗਿਆਨੀ। ਉਂਝ ਸਤਿਗੁਰਾਂ ਨੇ ਨੰਗੇ ਨਾਲ ਵੀ ਸ਼ਬਦ ਵਰਤਿਆ ਹੈ ਗੁਰੂ ਗ੍ਰੰਥ ਸਾਹਿਬ ਚ ਗਿਆਨੀ, ਉਹਦਾ ਅਰਥ ਵੀ ਗਿਆਨਵਾਨ ਹੈ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਉੱਥੇ ਨੰਗੇ ਨਾਲ ਸਤਿਗੁਰਾਂ ਨੇ ਸ਼ਬਦ ਵਰਤਿਆ ਪਰ ਉਹਦੇ ਵੀ ਅਰਥ ਗਿਆਨੀ ਨੇ। ਗਿਆਨ ਦਾ ਅਰਥ ਅਸੀਂ ਕਹਾਂਗੇ ਇਲਮ ਸ਼ਬਦ ਵਰਤੋ ਜਾਂ ਜਾਣਕਾਰੀ ਜਿਹਨੂੰ ਕਹਿ ਸਕਨੇ ਹਾਂ, ਤੇ ਗਿਆਨ ਸ਼ਬਦ ਬੜਾ ਵਿਸ਼ਾਲ ਹੈ। ਅਸੀਂ ਇਸ ਨੂੰ ਕਦੀ ਵੀ ਥੋੜੇ ਜਿਹੇ ਦਾਇਰੇ ਤੱਕ ਸੀਮਿਤ ਨਹੀਂ ਰੱਖ ਸਕਦੇ। ਗਿਆਨਵਾਨ ਸ਼ਬਦ ਇਤਨਾ ਵਿਸ਼ਾਲ ਹੈ ਕਿ ਇਸ ਸ਼ਬਦ ਦਾ ਪਾਰਾਵਾਰ ਹੀ ਨਹੀਂ। ਉਹ ਇਸ ਕਰਕੇ ਬੇਨਤੀ ਕਰ ਰਿਹਾ, ਇਸ ਧਰਤੀ ਤੇ ਅਨੇਕਾਂ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ, ਗਿਆਨ ਨੂੰ ਜਾਣਨ ਵਾਲੇ ਗਿਆਨੀ ਨੇ, ਜਿਨ੍ਹਾਂ ਕੋਲ ਚੰਗੀ ਸੂਝ ਹੈ। ਉਹ ਅਨੇਕਾਂ ਖੇਤਰ ਨੇ, ਸਾਇੰਸ ਵੀ ਤਾਂ ਇਹ ਗਿਆਨ ਰੱਖਣ ਵਾਲਾ ਹੈ, ਮੈਥ ਦਾ ਗਿਆਨ ਰੱਖਣ ਵਾਲਾ ਹੈ, ਸਮੁੰਦਰ ਦੀ ਤਹਿ ਦਾ ਗਿਆਨ ਰੱਖਣ ਵਾਲਾ ਹੈ, ਅਸਮਾਨ ਸਪੇਸ ਦਾ ਗਿਆਨ ਰੱਖਣ ਵਾਲਾ ਨੇ, ਆ ਜੀਵ ਜੰਤਾਂ ਦਾ ਗਿਆਨ ਰੱਖਣ ਵਾਲਾ ਨੇ, ਸੱਚ ਇਵੇ ਕਿ ਤਾਲੀਮ ਦਾ ਗਿਆਨ ਰੱਖਣ ਵਾਲੇ ਨੇ। ਗਿਆਨ ਸ਼ਬਦ ਬਹੁਤ ਵੱਡਾ, ਬਹੁਤ ਵਿਸ਼ਾਲ ਹੈ। ਸਤਿਗੁਰਾਂ ਨੇ ਥੋੜਾ ਜਿਹਾ ਜਿਸ ਬੇਨਤੀ ਕਰਨੀ ਇਸ ਲਫ਼ ਸੰਬੰਧੀ, ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨੀ ਸ਼ਬਦ ਉਸ ਨੂੰ ਪ੍ਰੇਰਨਾ ਸਰੋਤ ਵਜੋਂ ਵੀ ਵਰਤਿਆ ਹੈ, ਤੇ ਜਿੱਥੇ ਸਿਰਫ ਬੋਧਕ ਤਲ ਤੇ ਗਿਆਨ ਹੈ, ਅੰਦਰੂਨੀ ਤੌਰ ਤੇ ਪ੍ਰਕਾਸ਼ ਚਾਨਣ ਨਹੀਂ, ਉਸ ਗਿਆਨੀ ਨੂੰ ਸੰਬੋਧਨ ਕਰਕੇ ਵੀ ਕਿਹਾ ਕਿ ਤੇਰੇ ਕੋਲ ਨੌਲੇਜ, ਤੇਰੇ ਕੋਲ ਬਾਹਰਮੁਖੀ ਬੋਧਕ ਗਿਆਨ ਬਹੁਤ ਹੈ, ਪਰ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਇਸ ਨੂੰ ਧੁਰ ਅੰਦਰ ਆਪਣੇ ਅੰਦਰ ਮੰਨਣਾ, ਉਸ ਗਿਆਨ ਨੂੰ ਆਤਮਕ ਤੌਰ ਤੇ ਪਹੁੰਚਣਾ, ਸਹੀ ਅਰਥਾਂ ਵਿੱਚ ਇਹ ਗਿਆਨੀ। ਜਿਵੇਂ ਮੈਂ ਬਾਣੀ ਚ ਅੱਜ ਜਦੋਂ ਪੜ੍ਹ ਰਿਹਾ ਸਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਗਿਆਨੀ ਗੁਰਬਿਨ ਭਗਤ ਨਾ ਹੋਏ। ਹੁਣ ਸ਼ਬਦ ਉੱਥੇ ਗਿਆਨਵਾਨ ਪੁਰਸ਼ ਲਈ ਵਰਤਿਆ ਜਾ ਰਿਹਾ, ਇਹਦਾ ਮਤਲਬ ਉਸ ਕੋਲ ਗਿਆਨ ਦਾ ਬੋਧ ਹੈ ਪਰ ਜੀਵਨ ਨਹੀਂ। ਤੇ ਸਤਿਗੁਰੂ ਉਹਨੂੰ ਸ਼ਬਦ ਵਰਤਦੇ ਨੇ ਗਿਆਨੀ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਸਤਿਗੁਰੂ ਨੇ ਅਨੇਕਾਂ ਵਾਰੀ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਇਹ ਵੀ ਸ਼ਬਦ ਵਰਤਿਆ ਗਿਆਨੀ ਬਾਰੇ। ਮਹਾਰਾਜ ਜੀ ਦਾ ਇੱਕ ਬਚਨ ਹੈ, ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਮੇਰੀ ਇੱਛਾ ਸੀ ਵੀ ਥੋੜਾ ਜਿਹਾ ਇਸ ਸ਼ਬਦ ਸੰਬੰਧੀ ਦੋਨੋਂ ਪੱਖ ਆਪ ਸੰਗਤ ਨਾਲ ਸਾਂਝੇ ਕਰ ਸਕਾਂ। ਹਜ਼ੂਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੌਣ ਹੈ ਗਿਆਨੀ? ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ। ਇਹ ਸੁਣਿਓ, ਆਪ ਪਛਾਣੇ, ਜਿਹੜਾ ਆਪਣੇ ਆਪੇ ਨੂੰ ਪਹਿਚਾਣ ਜਾਂਦਾ। ਆਪਣੇ ਆਪੇ ਦਾ ਮਤਲਬ ਕੀ ਹੈ? ਕਿ ਉਹ ਆਪਣੇ ਸਰੀਰ ਨੂੰ ਪਛਾਣ ਲੈਂਦਾ, ਕਿ ਉਹ ਆਪਣੀ ਫੈਮਿਲੀ, ਆਪਣੇ ਪਰਿਵਾਰ ਦੇ ਖਾਨਦਾਨ ਨੂੰ ਪਹਿਚਾਣ ਲੈਂਦਾ, ਕਿ ਉਹ ਜਿਸ ਧਰਤੀ ਦੇ ਖਿੱਤੇ ਤੇ ਰਹਿੰਦਾ ਉਹਦੀ ਜਾਣਕਾਰੀ ਰੱਖਦਾ। ਇਹ ਆਪ ਪਛਾਣੇ ਦਾ ਮਤਲਬ ਇਹ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੈਨੂੰ ਇਹ ਸਮਝ ਪੈ ਜਾਏ ਤੂੰ ਕਿਸ ਦੀ ਅੰਸ਼ ਹੈ, ਤੂੰ ਪਰਮਾਤਮਾ ਦੀ ਅੰਸ਼ ਹੈ। ਉੱਥੇ ਸਤਿਗੁਰੂ ਨੇ ਸ਼ਬਦ ਵਰਤੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਪੂਜੈ ਸੋਏ। ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈ, ਜਿਹਨੂੰ ਆਪਣੀ ਤੱਤ ਦੀ ਸਮਝ ਪੈ ਜਾਏ, ਆਪ ਪਛਾਣੇ ਬੂਝੈ ਸੋਏ। ਅੱਗੇ ਹੈ, ਗੁਰ ਪ੍ਰਸਾਦ ਕਰੇ ਵਿਚਾਰ, ਉਸ ਆਪੇ ਨੂੰ ਪਹਿਚਾਣ ਕੇ। ਵੇਖੋ ਗੁਰੂ ਨਾਨਕ ਸਾਹਿਬ ਨੇ ਕਿੰਨੀ ਬਖਸ਼ਿਸ਼ ਕੀਤੀ ਤੁਕ ਵਿੱਚ, ਆਪਣੇ ਆਪ ਨੂੰ ਪਹਿਚਾਣ ਲੈ ਤੇ ਉਸ ਅਨੁਭਵ ਨੂੰ ਹੋਂ ਦੇ ਰੂਪ ਚ ਨਾ ਪੇਸ਼ ਕਰੇ ਕਿ ਮੇਰਾ ਇਹ ਗਿਆਨ ਹੈ। ਮਹਾਰਾਜ ਕਹਿੰਦੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੈ ਸੋਏ, ਗੁਰ ਪ੍ਰਸਾਦ ਕਰੇ ਵਿਚਾਰ। ਤੇ ਮਹਾਰਾਜ ਕਹਿੰਦੇ, ਸੋ ਗਿਆਨੀ ਦਰਗਾ ਪਰਵਾਨ, ਉਹ ਗਿਆਨਵਾਨ ਪੁਰਸ਼, ਉਹ ਸੋਝਵਾਨ ਪੁਰਸ਼ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਵਾਨ ਹੈ। ਇੱਕ ਬਚਨ ਮਹਾਰਾਜ ਜੀ ਨੇ ਹੋਰ ਕਿਹਾ ਹੈ, ਗਿਆਨੀ ਹੋਏ ਸੋ ਚੇਤਨ ਹੋਏ। ਵੇਖੋ ਆ ਸ਼ਬਦ ਹੈ, ਗਿਆਨੀ ਉਹ ਜਿਹੜਾ ਅੰਦਰੋਂ ਸੁਚੇਤ ਰਹਿੰਦਾ, ਆਪਣੇ ਅੰਦਰ ਵਿਸ਼ੇ ਵਾਸਨਾ ਨੂੰ ਪੈਦਾ ਨਹੀਂ ਹੋਣ ਦਿੰਦਾ। ਜਿਵੇਂ ਕਿਸੇ ਨੇ ਆਪਣੇ ਘਰ ਅੱਗੇ ਪਹਿਰਾ ਲਾਇਆ ਹੋਵੇ, ਗਿਆਨੀ ਉਹ ਵੇ ਜਿਹੜਾ ਤੁਰ ਅੰਤਰ ਆਤਮੇ ਜਾਗੀ ਹੋਈ ਸੁਰਤ ਹੈ, ਤੇ ਆਪਣੇ ਅੰਦਰੋਂ ਸੁਚੇਤ ਰਹਿੰਦਾ ਹੈ, ਅੰਦਰ ਦੀ ਮੈਲ ਤੋਂ ਬਚਾ ਕੇ ਰੱਖਦਾ ਆਪਣੇ ਆਪ। ਗਿਆਨੀ ਹੋਏ ਸੋਚੇਤਨ ਹੋਏ, ਅਗਿਆਨੀ ਅੰਧ ਕਮਾਏ। ਅਗਿਆਨੀ ਬੰਦਾ ਹਨੇਰੇ ਚ ਡੁੱਬਾ। ਥੋੜੀ ਜਿਹੀ ਇੱਕ ਹੋਰ ਬੇਨਤੀ ਦੇਖੋ, ਇੱਕ ਗਿਆਨ ਹੈ ਬਾਰਮੁਖੀ ਮੈਂ ਅਰਜ਼ ਕੀਤੀ, ਇਹ ਵੀ ਮੈਂ ਬਾਣੀ ਚੋਂ ਅਰਜ਼ ਕਰਨੀ ਕਿ ਇੱਕ ਗਿਆਨ ਹੈ ਜਿਹੜਾ ਸਿਰਫ ਗੁਰ ਪ੍ਰਸਾਦ ਨਾਲ ਮਿਲ ਸਕਦਾ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ। ਜਿਵੇਂ ਸਤਿਗੁਰੂ ਦਾ ਇਹ ਬਚਨ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਿਆਰਿਓ, ਇਹ ਇੱਕ ਦੂਜੇ ਦੇ ਪੂਰਕ ਸ਼ਬਦ ਨੇ। ਕੁੰਭੇ ਬੱਧਾ ਜਲ ਰਹੇ, ਪਾਣੀ ਤਾਂ ਖਲੋਵੇਗਾ ਜੇ ਕੁੰਭ ਘੜਾ ਹੋਵੇਗਾ, ਤੇ ਘੜਾ ਤਾਂ ਬਣੇਗਾ ਜੇ ਪਾਣੀ ਹੋਵੇਗਾ। ਤਾਂ ਮਿੱਟੀ ਗੋਵਾਂਗੇ ਤਾਂ ਹੈ ਨਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇਹ ਸੱਚ ਹੈ, ਜਿਵੇਂ ਚੰਚਲ ਪਾਣੀ ਨੂੰ ਘੜਾ ਕੁੰਭ ਟਿਕਾ ਲੈਂਦਾ ਹੈ, ਇਸੇ ਤਰ੍ਹਾਂ ਸਤਿਗੁਰੂ ਆਪਣੇ ਰੂਹਾਨੀ ਗਿਆਨ ਦੇ ਨਾਲ ਇਸ ਚੰਚਲ ਮਨ ਨੂੰ ਬੰਨ ਦਿੰਦਾ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਮਹਾਰਾਜ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇੱਕ ਪੱਖ ਬਾਣੀ ਚ ਕਿਹਾ ਜੀ, ਉਹ ਨੈਗੇਟਿਵ ਨੀ ਆਪਾਂ ਲਾਂਗੇ, ਪਰ ਉਹ ਜ਼ਰੂਰੀ ਸੀ ਸ਼ਬਦ, ਕਿਉਂਕਿ ਗਿਆਨੀ ਲਫ਼ਜ਼ ਅੱਜ ਕੱਲ ਜਿਹੜਾ ਸਾਡੇ ਵਿੱਚ ਵਰਤਿਆ ਜਾਂਦਾ, ਪੁਰਾਤਨ ਸਮੇਂ ਤਾਂ ਇੰਨਾ ਸ਼ਬਦ ਨਹੀਂ ਮੈਂ ਜਿੰਨਾ ਕੁ ਸਮਝ ਪਈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਗਿਆਨੀ ਨੀ ਕਿਹਾ, ਗਿਆਨੀ ਬਾਬਾ ਬੁੱਢਾ ਜੀ ਨੇ, ਜਾਂ ਅਸੀਂ ਦੇਖਦੇ ਹਾਂ ਕਿ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਹਨਾਂ ਲਈ ਗਿਆਨੀ ਸ਼ਬਦ, ਜਾਂ ਗਿਆਨੀਆਂ ਦੀ ਸੰਪਰਦਾ ਚੱਲਦੀ। ਜਿਵੇਂ ਸਨਮਾਨਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ, ਇਹਨਾਂ ਦਾ ਸਾਰਿਆਂ ਦਾ ਸੰਬੰਧ ਸਾਹਿਤ ਨਾਲ ਕਹਿ, ਗੁਰਮਤ ਦੀ ਵਿਆਖਿਆ ਨਾਲ ਕਹਿ। ਖਾਸ ਕਰਕੇ ਦਾਸ ਕਈ ਵਾਰੀ ਸੋਚਦਾ ਹੈ ਕਿ ਗਿਆਨੀ ਸੰਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਸ਼ਬਦ ਵਰਤੀਨ ਲੱਗਾ। ਉਂਜ ਵੈਸੇ ਗਿਆਨ ਸ਼ਬਦ ਫਿਰ ਮੈਂ ਅਰਜ਼ ਕਰਾਂ, ਗੁਰਬਾਣੀ ਵਿੱਚ ਬਹੁਤ ਲੰਬੇਰਾ ਸਮਾਂ ਇਹ ਵਰਤਿਆ। ਗੁਰੂ ਗ੍ਰੰਥ ਸਾਹਿਬ ਨੇ ਇਹ ਕਿਹਾ ਹੈ ਕਿ ਧਰਮ ਗ੍ਰੰਥ ਦੀ ਨੌਲੇਜ ਹੋ ਜਾਣਾ, ਸਾਡੇ ਚੋਂ ਜਿਹੜਾ ਪਾਠ ਕਰਦਾ ਸੀ ਕਹਿੰਦੇ ਗਿਆਨੀ ਜੀ, ਜਾਂ ਜੇ ਕਥਾ ਕਰਨੇ ਗਿਆਨੀ ਜੀ, ਕੀਰਤਨ ਕਰਦੇ ਸ਼ਬਦ ਗਿਆਨੀ ਜੀ, ਚਲੋ ਇਹ ਬੜਾ ਸਨਮਾਨਯੋਗ ਸ਼ਬਦ ਹੈ, ਅਸੀਂ ਸਾਰੇ ਸ਼ਬਦ ਵਰਤਨੇ। ਉਂਜ ਸਾਡੇ ਇਸ ਧਰਤੀ ਤੇ ਸਾਡੇ ਸਿਸਟਮ ਵਿੱਚ, ਸਾਡੀ ਪੜ੍ਹਾਈ ਵਿੱਚ ਗਿਆਨੀ ਦੀ ਪ੍ਰੀਖਿਆ ਵੀ ਹੈ। ਉਹ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਇੱਕ ਪਾਸੇ ਸਾਧਨਾ ਕਰਕੇ, ਮਿਹਨਤ ਕਰਕੇ, ਗ੍ਰੰਥਾਂ ਨੂੰ ਪੜ੍ਹ ਕੇ ਉਸ ਗਿਆਨ ਨੂੰ ਆਪਣੀ ਬੁੱਧੀ ਦੇ ਤਲ ਤੇ ਇਕੱਤਰ ਕੀਤਾ ਜਾਂਦਾ। ਦੂਜੇ ਪਾਸੇ ਕਹਿ ਕਿ ਉਸ ਗਿਆਨ ਨੂੰ ਤੁਰ ਅੰਤਰ ਆਤਮੇ ਆਪਣੇ ਅਨੁਭਵ ਕਰਨਾ। ਇਸ ਨੂੰ ਥੋੜਾ ਜਿਹਾ ਬਾਣੀ ਸੁਣਿਓ। ਕਈ ਵਾਰੀ ਜਦੋਂ ਦੇਖਿਆ ਬਾਣੀ ਦਾ ਪਾਠ ਕਰਦੇ ਹਾਂ, ਮੈਂ ਹੈਰਾਨ ਹੁੰਦਾ, ਜਿਸ ਬੰਦੇ ਕੋਲ ਗ੍ਰੰਥਾਂ ਦਾ ਬੋਧ ਹੈ, ਨੌਲੇਜ ਹੈ, ਉਹਦੇ ਸਾਹਮਣੇ ਉਹ ਗਿਆਨ ਦੀ ਗੱਲ ਕਰਦਾ ਜਿਹਨੇ ਗ੍ਰੰਥ ਕਦੀ ਵਾਚੇ ਨਹੀਂ। ਹੁਣ ਜੇ ਮੱਧ ਕਾਲ ਦੇ ਇਸ ਵਰਣ ਵੰਡ ਨੂੰ ਦੇਖੀਏ, ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਭਗਤ ਨਾਮਦੇਵ ਜੀ ਮਹਾਰਾਜ, ਭਗਤ ਸੈਨ ਜੀ ਮਹਾਰਾਜ, ਭਗਤ ਸਦਨਾ ਜੀ ਮਹਾਰਾਜ, ਜਿਹੜੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਬਾਣੀ ਕਾਰਨ, ਜੇ ਮੱਧ ਯੁੱਗ ਵਿੱਚ ਦੇਖੀਏ, ਜਿਨ੍ਹਾਂ ਨੂੰ ਮੰਦਿਰ ਚ ਨਹੀਂ ਜਾਣ ਦਿੱਤਾ ਜਾ ਰਿਹਾ, ਜਿਨ੍ਹਾਂ ਨੂੰ ਕਿਸੇ ਧਰਮ ਅਸਥਾਨ ਤੇ ਨਹੀਂ ਵੜਨ ਦਿੱਤਾ ਜਾ ਰਿਹਾ, ਤੇ ਮੈਂ ਬੇਨਤੀ ਕਰਾਂ, ਉਹਨੂੰ ਕਿੰਨੀ ਕੁ ਪੜ੍ਹਾਈ, ਕਿੰਨੀ ਕੁ ਤਲੀਮ ਧਾਰਮਿਕ ਤੌਰ ਤੇ, ਉਹਨਾਂ ਨੂੰ ਕੋਈ ਹੱਕ ਹੈ ਪੜ੍ਹਨ ਦਾ? ਪਰ ਇਹਨੂੰ ਅਨਪੜ੍ਹਤਾ ਚ ਮਤ ਲਿਜਾਣਾ, ਇਹ ਮਤ ਸਮਝਣਾ ਜੀ ਇਹ ਅਨਪੜ੍ਹਤਾ ਦਾ ਪ੍ਰਚਾਰ ਨਹੀਂ। ਪਿਆਰਿਓ, ਜਿਸ ਨੂੰ ਆਪਣਾ ਅੰਦਰ ਧੁਰ ਪੜਨ ਦੀ ਜਾਚ ਆ ਜਾਏ, ਮੈਂ ਉਸ ਦਿਨ ਵੀ ਕਿਹਾ ਸੀ, ਸਿਮਰਨ ਵਾਲੇ ਦੇ ਹਿਰਦੇ ਵਿੱਚੋਂ ਜਿਹੜਾ ਗਿਆਨ ਨਿਕਲਦਾ ਹੈ, ਕਈ ਵਾਰੀ ਕਿਤਾਬਾਂ ਪੜ੍ਹਨ ਵਾਲਾ ਉਹਦੇ ਸਾਹਮਣੇ, ਕਈ ਵਾਰੀ ਕੀ ਅਕਸਰ ਉਹਦੇ ਸਾਹਮਣੇ ਝੁਕ ਜਾਂਦਾ ਹੈ। ਹੁਣ ਉਹ ਗਿਆਨ ਧੁਰ ਅੰਤਰ ਆਤਮੇ ਤੋਂ, ਇਹ ਤੇ ਇੱਕ ਹੋਰ ਬੇਨਤੀ ਕਰਦੇ ਹਾਂ, ਕੋਈ ਸ਼ਬਦ ਆਪਾਂ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ ਕਰ, ਤੇ ਕਥਾ ਦਾ ਮਤਲਬ ਵੀ ਇਹ ਵੇ, ਸ਼ਬਦ ਦੀ ਸਤਿਗੁਰੂ ਦੀ ਇਸ ਮਹਿਮਾ ਨੂੰ ਜਾਂ ਵਿਚਾਰ ਨੂੰ ਇੱਕ ਦੂਜੇ ਨਾਲ ਸਾਂਝਿਆ ਕਰ ਸਕ। ਹੁਣ ਮਨ ਚ ਮੈਂ ਆਪ ਨਾਲ ਮੈਂ ਸਾਂਝ ਕੀਤੀ ਕਿ ਗ੍ਰੰਥ ਪੜ੍ਹਨ ਤੋਂ ਬਿਨਾਂ ਵੀ ਉਹਨਾਂ ਦੇ ਅੰਦਰ ਧੁਰ ਗਿਆਨ ਆਇਆ। ਜਿਵੇਂ ਸੁਖਮਨੀ ਸਾਹਿਬ ਚ ਇੱਕ ਬਚਨ ਹੈ, ਇਸ ਵਿੱਚ ਮੈਂ ਜ਼ਿਆਦਾ ਵਿਆਖਿਆ ਨਹੀਂ ਕਰਨੀ, ਸਿਰਫ ਤੁਸੀਂ ਗਿਣੀ ਜਾਓ ਵੀ ਕਿੰਨੇ ਰੂਹਾਨੀ ਗੁਣ ਨੇ ਉਹਦੇ ਚ। ਤੇ ਉਹਦੇ ਚ ਇੱਕੋ ਗੱਲ ਕਹੀ ਕਿ ਜਿਨ੍ਹੇ ਨਾਮ ਜਪਿਆ, ਆਤਮਾ ਦੇ ਤਲ ਤੇ ਆਪਣੇ ਅੰਦਰੋਂ ਪਰਮਾਤਮਾ ਦੇ ਨਾਮ ਨੂੰ ਸੁਣਿਆ, ਸੱਚ ਇਹ ਸਾਰੇ ਰੂਹਾਨੀ ਗੁਣ ਉਹਦੇ ਅੰਦਰ ਸੁੱਤੇ ਸਿੱਧੀ ਪੈਦਾ ਹੋ ਗਏ। ਜਿਵੇਂ ਅਸੀਂ ਪਾਠ ਕਰ ਰਹੇ ਹਾਂ, ਖੇਮ ਸ਼ਾਂਤ ਰਿੱਧ ਨਵਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ 22 ਗੁਣ ਨੇ, ਜੇ ਮੈਂ ਭੁਲਾਣਾ, ਇਹ 22 ਰੂਹਾਨੀ ਗੁਣ ਨੇ ਜੇ ਖੇਮ ਸ਼ਾਂਤ ਅਸੀਂ ਪੜ੍ਹੀਏ ਤਾਂ। ਤੇ ਮਹਾਰਾਜ ਕਹਿੰਦੇ ਨੇ ਸਮਦਰਸ਼ੀ ਤਤ ਕਾ ਬੇਤਾ ਕਿਆ ਹੈ, ਅਖੀਰ ਤੇ ਕਹਿੰਦੇ ਪਤਾ ਹੈ ਕਿੰਨਾ ਕੁਲ ਨੇ, ਇਹ ਫਲ ਤਿਸ ਜਨ ਕੈ ਮੁੱਖ ਭਨੇ। ਆਹ ਗੁਰੂ ਘਰ ਦੇ ਵਿੱਚ ਹੈ ਅਸਲੀ ਗਿਆਨ ਦੀ ਗੱਲ। ਖੇਮ ਸ਼ਾਂਤ ਰਿੱਧ ਨਵਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੂਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ਼, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ਟੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁੱਖ ਭਨੇ, ਇਹ ਉਸ ਗੁਰਮੁਖ ਕੋਲ ਨੇ ਪਿਆਰਿਓ ਜਿਹੜਾ ਆਪਣੇ ਮੁੱਖ ਤੋਂ ਬੋਲਦਾ ਹੈ। ਇਹ ਫਲ ਤਿਸ ਜਨ ਕੈ ਮੁੱਖ ਭਨੇ ਕੀ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਮੁੱਖ ਤੋਂ ਬੋਲਦਾ ਤੁਰ ਅੰਦਰ ਇਕਾਗਰ ਹੋ ਕੇ, ਕਿਉਂਕਿ ਸਿਮਰਨ ਨਾਲ ਉਹਦਾ ਉਸ ਸੋਮੇ ਨਾਲ ਸੰਬੰਧ ਬਣ ਜਾਂਦਾ, ਰੂਹ ਦਾ ਉਸ ਪਰਮ ਰੂਹ ਨਾਲ ਸੰਬੰਧ ਬਣ ਜਾਂਦਾ, ਜਿੱਥੋਂ ਸਾਰੇ ਦਾ ਸਾਰਾ ਗਿਆਨ ਜਿਹੜਾ ਉਹ ਪ੍ਰਕਾਸ਼ਿਤ ਹੁੰਦਾ। ਮੈਂ ਖੈਰ ਫਿਰ ਵਿਸ਼ੇ ਤੋਂ ਬਾਹਰ ਨਹੀਂ ਨਿਕਲਾਂਗਾ। ਹੁਣ ਇੱਕ ਉਹ ਗਿਆਨ ਹੈ ਜਿਨ੍ਹਾਂ ਦੇ ਅੰਦਰੋਂ ਪ੍ਰਕਾਸ਼ ਹੋਇਆ, ਉਹਨਾਂ ਨੇ ਆਪਣੀ ਜ਼ਬਾਨ ਧੋਕਿਆ, ਮੈਂ ਵੀ ਉਹਦੇ ਵਿੱਚ ਸ਼ਾਮਿਲ, ਆਪਾਂ ਉਹਨਾਂ ਦੀ ਵਿਆਖਿਆ ਕਰ ਰਹੇ। ਪਰ ਜਿਨ੍ਹਾਂ ਦੇ ਅੰਦਰ ਗਿਆਨ ਪੈਦਾ ਹੋਇਆ, ਕੋਈ ਜ਼ਰੂਰੀ ਥੋੜਾ ਮੇਰੀ ਸੁਰਤ ਇੰਨੀ ਉੱਚੀ ਹੋਵੇ। ਅੱਜ ਵਿਆਖਿਆ ਮੈਂ ਕਰਨ ਲੱਗਾ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਤੇ ਸੱਚ ਇਹ ਵੇ ਇਹ ਪਰਮ ਅਵਸਥਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ। ਸਤਿਗੁਰੂ ਦੀ ਇਹ ਪਰਮ ਅਵਸਥਾ ਜਿਸ ਵਿੱਚ ਉਹ ਇਹ ਬਖਸ਼ਿਸ਼ ਕਰ ਰਹੇ ਆ, ਤੇ ਉਹਨਾਂ ਜੋ ਕਿਹਾ ਅੱਜ ਅਸੀਂ ਦੇਖਾਂਗੇ ਉਹਨਾਂ ਦੇ ਇਤਿਹਾਸ ਵਿੱਚ। ਨਾ ਭੈ ਮੰਨਿਆ, ਨਾ ਕਿਸੇ ਨੂੰ ਭੈ ਦਿੱਤਾ। ਬਸ ਥੋੜਾ ਜਿਹਾ ਪਹਿਲਾਂ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬੋਧਕ ਤਲ ਤੇ ਨੌਲੇਜ ਬੜੀ ਚੰਗੀ ਗੱਲ ਹੈ, ਪਰ ਕਈ ਵਾਰੀ ਰੂਹਾਨੀ ਛੂ ਨਾ ਹੋਵੇ, ਬੋਧਕ ਤਲ ਦੀ ਨੌਲੇਜ ਵੀ ਕਈ ਵਾਰੀ ਕੌਮ ਨੂੰ ਕੁਰਾਏ ਪਾ ਜਾਂਦੀ ਹੈ। ਮੈਂ ਲਫ਼ਜ਼ ਬੜਾ ਵਰਤਿਆ, ਕਈ ਵਾਰੀ ਪਿੱਛੇ ਤੁਰਨ ਵਾਲਿਆਂ ਨੂੰ ਕੁਰਾਏ ਪਾ ਜਾਂਦੀ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉਹਨਾਂ ਹਜ਼ੂਰ ਨੇ ਫਰਮਾਇਆ, ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ। ਇਹ ਤਿੰਨ ਸ਼ਬਦ ਵਰਤੇ ਨੇ, ਇੱਕ ਹਰਨ, ਦੂਸਰਾ ਬਾਜ਼ ਤੇ ਤੀਸਰਾ ਸ਼ਬਦ ਵਰਤਿਆ ਹੈ ਪੜਿਆ, ਗਿਆਨੀ ਵਿਦਵਾਨ। ਹਰਨਾ ਬਾਜਾਂ ਤੈ ਸਿਕਦਾਰਾਂ, ਹਰਨ ਬਾਜ ਅਤੇ ਸਿਕਦਾਰ ਅਤੇ ਚੌਧਰੀ ਇਹਨਾਂ ਪੜਿਆ ਨਾਉ, ਇਹਨਾਂ ਨੂੰ ਕਿਹਾ ਜਾਂਦਾ ਹੈ ਪੜੇ ਨੇ ਇਹ ਸਿਆਣੇ ਜੀ, ਇਹਨਾਂ ਨੂੰ ਸਮਝ ਬੜੀ। ਹੁਣ ਗੁਰੂ ਜੀ ਕਹਿੰਦੇ ਇਹ ਪੜੇ ਜੇ ਕੁਰਾਏ ਪੈ ਜਾਣ ਤੇ ਫਿਰ ਤਬਾਹੀ ਕਿੰਨੀ ਹੋਵੇਗੀ। ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਵਹਾਇਨ ਅੱਗੇ ਨਾਹੀਂ ਥਾਉ। ਹੁਣ ਇਸ ਤੁਕ ਨੂੰ ਫਾਂਦੀ ਲੱਗੀ ਜ਼ਾਤ ਵਹਾਇਨ, ਹਰਨ ਨੂੰ ਸ਼ਿਕਾਰੀ ਪਕੜਦਾ, ਹਰਨ ਦੇ ਬੱਚੇ ਨੂੰ ਉਹਨੇ ਪਕੜ ਲਿਆ, ਆਪਣੇ ਘਰ ਵਿੱਚ ਉਹਨੂੰ ਘਾਹ ਦਿੰਦਾ, ਉਹਦੀ ਖੁਰਾਕ ਦਿੰਦਾ, ਉਹਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ। ਹੁਣ ਬੰਦੇ ਦੀ ਸੰਗਤ ਕਰ ਕਰਕੇ ਹਰਨ ਜਿਹੜਾ ਉਹ ਸੱਚੀ ਮੁੱਚੀ ਬੰਦੇ ਦੇ ਹਰ ਐਕਸ਼ਨ ਨੂੰ, ਹਰ ਉਹਦੀ ਜੇ ਉਹ ਸਿਖਾ ਰਿਹਾ ਉਸ ਅਨੁਸਾਰ ਉਹ ਕੰਮ ਕਰਨ ਲੱਗ ਪੈਂਦਾ। ਜਦੋਂ ਉਹ ਹਰਨ ਨੂੰ ਸਿਖਾ ਦਿੰਦਾ ਤੇ ਉਹਨੂੰ ਜੰਗਲ ਵੀ ਛੱਡ ਦਿੰਦਾ। ਯਾਦ ਰੱਖਿਓ ਬੰਦੇ ਦੀ ਸੁਸਾਇਟੀ ਕੀਤੀ ਉਹਨੇ, ਹਰਨ ਨੇ ਬੰਦੇ ਦੀ ਸੁਸਾਇਟੀ ਕੀਤੀ, ਸੰਗਤ ਕੀਤੀ ਕਹਿ ਲਓ, ਉਹਦੀ ਸੁਸਾਇਟੀ ਵਿੱਚੋਂ ਜਾਂ ਉਹਦੀ ਸੰਗਤ ਵਿੱਚੋਂ ਉਹਦੀ ਸੋਭਤ ਵਿੱਚੋਂ ਜੋ ਕੁਝ ਨੇ ਸਿਖਾਇਆ ਕਿ ਜੰਗਲ ਵਿੱਚ ਜਾ, ਆਪਣੇ ਵਰਗੇ ਹਰਨਾਂ ਨੂੰ ਆਪਣੇ ਤੇ ਯਕੀਨ ਬਣਵਾ ਕੇ ਇਹਨਾਂ ਨੂੰ ਤੂੰ ਮੇਰੇ ਕੋਲ ਲੈ ਆਵੀਂ। ਚਲੋ ਜ਼ੁਬਾਨ ਤੇ ਨਹੀਂ ਕਿਹਾ ਪਰ ਸਿਖਾਇਆ ਤੇ ਹੈ ਨਾ। ਹਰਨ ਜੰਗਲ ਵੀ ਜਾਂਦਾ, ਭੋਲੇ ਪਾਲੇ ਹਰਨ ਚੁਗਦੇ ਪਏ ਆ, ਘਾਹ ਚੱਲ ਰਹੇ ਨੇ, ਉਹ ਇਸ ਪੜੇ ਹੋਏ ਹਰਨ ਤੇ ਭਰੋਸਾ ਕਰ ਲੈਂਦੇ। ਮਹਾਰਾਜ ਕਹਿੰਦੇ ਸਿਖਾਇਆ ਹੋਇਆ ਗਿਆ, ਭੋਲੇ ਪਾਲੇ ਹਰਨ ਜਿਹੜੇ ਨੇ ਇਹਦੀ ਚਲਾਕੀ ਨੂੰ ਸਮਝੇ ਨਹੀਂ, ਇਹਦੇ ਪਿੱਛੇ ਇਹਨੂੰ ਆਗੂ ਬਣਾ ਕੇ ਚੱਲ ਪਏ, ਤੇ ਇਸ ਪੜੇ ਲਿਖੇ ਨੇ ਕੀ ਕੀਤਾ, ਏਡੀ ਵੱਡੀ ਬੇਈਮਾਨੀ ਕੀਤੀ, ਇਹਨੂੰ ਚੰਗਾ ਜਾਣ ਕੇ ਇਹਨੂੰ ਅੱਗੇ ਲਾਇਆ। ਦੁੱਖ ਇਸ ਚੀਜ਼ ਦਾ ਲੱਗਾ, ਆਪ ਤਾਂ ਪੜਿਆ ਹੋਇਆ ਸ਼ਿਕਾਰੀ ਦੇ ਘਰ ਚਲਾ ਗਿਆ, ਜਿਹੜੇ ਭਰੋਸਾ ਕਰਕੇ ਪਿੱਛੇ ਆਏ ਉਹਨਾਂ ਨੂੰ ਮਰਵਾ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਇਹ ਹਰਨ ਵੀ ਤਾਂ ਪੜਿਆ ਹੈ ਨਾ। ਦੂਸਰੀ ਗੱਲ, ਬਾਜ ਹੈ ਉੱਡਣ ਵਾਲਾ ਪੰਛੀ ਜਿਹਦਾ ਨਰ ਜ਼ੁਰਾ ਹੈ। ਹੁਣ ਬਾਜ ਉੱਡਦਾ ਅਸਮਾਨ ਚ, ਤੇ ਕਿੰਨਾ ਨੂੰ ਪਕੜਦਾ ਹੈ, ਬਟੇਰੇ ਪਕੜ ਰਿਹਾ, ਤਿੱਤਰ ਪਕੜ ਰਿਹਾ, ਆਪਣੀ ਜਾਤ ਦੇ ਪੰਛੀਆਂ ਨੂੰ ਪਕੜ ਰਿਹਾ ਨਾ, ਉੱਡਣ ਵਾਲੇ ਪੰਛੀਆਂ ਨੂੰ ਫੜ ਰਿਹਾ, ਬਾਜ ਵੀ ਪੜਿਆ ਹੈ ਤੇ ਪਿਆਰਿਓ ਆਪਣੀ ਜਾਤ ਦੇ ਪੰਛੀਆਂ ਨੂੰ ਪਕੜ ਕੇ ਪੰਜੇ ਚ ਨੋਚ ਕੇ ਸ਼ਿਕਾਰੀ ਕੋ ਲਿਆ ਸਟਦਾ। ਮਹਾਰਾਜ ਕਹਿੰਦੇ ਇਹ ਵੀ ਪੜਿਆ, ਸਤਿਗੁਰੂ ਕਹਿੰਦੇ ਨੇ ਜਿਵੇਂ ਖਰਨ ਪੜਿਆ ਹੋਇਆ ਸਿਖਾਇਆ ਹੋਇਆ ਆਪਣਿਆਂ ਨੂੰ ਖਤਮ ਕਰਾ ਦਿੰਦਾ ਹੈ, ਬਾਜ ਪੜਾਇਆ ਹੋਇਆ ਸ਼ਿਕਾਰੀ ਦਾ ਉਹ ਆਪਣੀ ਜਾਤ ਦੇ ਪੰਛੀਆਂ ਨੂੰ ਮਰਵਾ ਦਿੰਦਾ ਹੈ। ਕਈ ਵਾਰੀ ਸੱਚ ਇਹ ਵੇਖੇ ਪੜਿਆ ਹੋਇਆ ਆਗੂ ਜਦੋਂ ਅਨਭਵ ਤੋਂ ਅੰਦਰੋਂ ਹੀਣਾ ਹੋਵੇ ਉਹ ਕੌਮ ਨੂੰ ਵੀ ਮਰਵਾ ਦਿੰਦਾ ਹੈ, ਉਹ ਪਿੱਛੇ ਤੁਰਨ ਵਾਲਿਆਂ ਦਾ ਖਾਤਮਾ ਕਰਾ ਦਿੰਦਾ। ਸਤਿਗੁਰੂ ਨੇ ਬਾਣੀ ਚ ਕਿਹਾ ਖਰਨਾ ਬਾਜੇ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਵਹਾਇਨ ਅੱਗੇ ਨਾਹੀ ਥਾਉ। ਸੋ ਪੜਿਆ, ਹੁਣ ਆ ਗੁਰੂ ਜੀ ਕਹਿੰਦੇ ਆ ਗਿਆਨੀ, ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾ, ਉਹੀ ਵਿਦਵਾਨ ਹੈ ਉਹੀ ਪੰਡਿਤ ਹੈ ਜਿਨੇ ਪਰਮਾਤਮਾ ਦੇ ਨਾਮ ਨੂੰ ਕਮਾਇਆ। ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾ। ਅੱਗੇ ਫਿਰ ਸਤਿਗੁਰੂ ਕਹਿੰਦੇ ਜਦੋਂ ਇਹੋ ਜਿਹਾ ਕੋਈ ਪੜਿਆ ਇਹੋ ਜਿਹਾ ਗਿਆਨਵਾਨ ਬਾਤ ਕਰਦਾ ਪਰਮਾਤਮਾ ਦੀ, ਨਾਮ ਦੀ ਗੱਲ ਕਰਦਾ, ਕੀਰਤਨ ਦੀ ਕਰਦਾ, ਸਿਮਰਨ ਦੀ ਕਰਦਾ, ਸੱਚ ਏਵੇ ਉਹਦੇ ਬੋਲ, ਉਹਦੇ ਕੋਲ ਬੈਠਣਾ, ਉਹਦੇ ਸ਼ਬਦ ਬੰਦਿਆਂ ਦੇ ਤਪਦੇ ਹੋਏ ਹਿਰਦੇ ਨੂੰ ਠੰਡ ਪਹੁੰਚਾ ਦਿੰਦੇ। ਮਹਾਰਾਜ ਜੀ ਇਹ ਕਿਵੇਂ? ਉੱਥੇ ਫਿਰ ਸਤਿਗੁਰੂ ਉੱਤਰ ਦਿੰਦੇ ਆ, ਹਜ਼ੂਰ ਫਰਮਾਉਂਦੇ ਆ ਕਿ ਭਾਈ ਸਿੱਖੋ, ਜੜਾਂ ਕਦੀ ਨਹੀਂ ਦਿਸਦੀਆਂ ਰੁੱਖ ਦੀਆਂ, ਜੜਾਂ ਤਾਂ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਨੇ, ਜਿਹੜੀਆਂ ਅਣ ਦਿਸਦੀਆਂ ਨੇ ਉਹਨਾਂ ਨੇ ਦਿਸਦੇ ਹੋਏ ਨੂੰ ਤਾਕਤ ਦਿੱਤੀ ਹੈ। ਟਾਹਣੇ ਦਿਸਦੇ ਆ, ਤਣਾ ਦਿਸਦਾ, ਫੁੱਲ ਫਲ ਪੱਤੇ ਦਿਸਦੇ ਆ, ਛਾਂ ਰੁੱਖ ਦੀ ਦਿਸਦੀ। ਜਿਸ ਰੁੱਖ ਦੀਆਂ ਅਦ੍ਰਿਸ਼ਟ ਜੜਾਂ ਧੁਰ ਧਰਤੀ ਵਿੱਚ ਗੱਡੀਆਂ ਨੇ, ਉਹਦੀ ਛਾਂ, ਉਹਦੇ ਫੁੱਲ, ਉਹਦੇ ਪੱਤੇ, ਉਹਦੇ ਫਲ ਲੋਕਾਂ ਨੂੰ ਸੁੱਖ ਦਿੰਦੇ ਆ। ਜਿਸ ਪੜੇ ਹੋਏ ਦੇ ਅੰਦਰ ਰੂਹਾਨੀ ਜੀਵਨ ਦੀਆਂ ਜੜਾਂ ਤੁਰ ਅੰਦਰ ਗਈਆਂ ਨੇ, ਸੱਚ ਏਵੇ ਉਹਦਾ ਜੀਵਨ ਵੀ ਰੁੱਖ ਦੀ ਤਰ੍ਹਾਂ ਲੋਕਾਂ ਨੂੰ ਛਾਂ ਦਿੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ। ਅਗਲੀ ਬਚਨ ਹੈ, ਪਹਿਲੋਂ ਦੇ ਜੜ ਅੰਦਰ ਜੰਮੇ, ਪਹਿਲਾਂ ਜੜ ਪੈਦਾ ਹੁੰਦੀ ਏ, ਬਾਅਦ ਹੀ ਨਿਕਲਦਾ ਨਾ ਰੁੱਖ ਚ, ਪਹਿਲਾਂ ਧਰਤੀ ਚ, ਪਹਿਲਾਂ ਉਹਦੀ ਆਪਣੀ ਕਮਾਈ ਹੋਵੇ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ, ਛਾਂ ਉਸੇ ਰੁੱਖ ਦੀ ਉੱਤੇ ਹੈ ਜਿਹਦੀਆਂ ਜੜਾਂ ਨੇ। ਸਤਿਗੁਰੂ ਨੇ ਇੱਕ ਪੱਖ ਇਹ ਰੱਖਿਆ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਮੈਂ ਬੜਾ ਸੰਖੇਪ ਜਾ ਕੇ, ਇਹਦੇ ਨਾਲ ਮੈਂ ਦੂਸਰਾ ਪੱਖ ਗਿਆਨ ਦੇ ਸੰਬੰਧ ਵਿੱਚ ਜਿਹੜੇ ਮਹਾਂਪੁਰਖਾਂ ਦੀ ਗੱਲ ਮੈਂ ਕਰਨ ਲੱਗਾ, ਭਗਤ ਕਬੀਰ ਸਾਹਿਬ, ਉਹਨਾਂ ਇੱਥੋਂ ਤਾਂ ਕਹਿੰਦੇ ਆ ਕਿ ਸਾਡੇ ਅੰਦਰ ਇਸ ਤਰ੍ਹਾਂ ਚਾਨਣ ਹੋ ਗਿਆ ਗਿਆਨ ਦਾ ਕਿ ਜਿਵੇਂ ਸੂਰਜ ਤਪਦਾ ਪਿਆ ਹੈ, ਇਹ ਪ੍ਰਕਾਸ਼ ਹੀ ਪ੍ਰਕਾਸ਼। ਕਿਉਂਕਿ ਅੱਜ ਗਿਆਨ ਦੀ ਬਾਤ ਬਹੁਤ ਕੀਤੀ ਜਾਂਦੀ, ਕਰਨੀ ਵੀ ਚਾਹੀਦੀ ਹੈ, ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਯਥਾਰਥ ਗਿਆਨ, ਸੱਚ ਦੇ ਗਿਆਨ ਦੀ ਬਾਤ ਕਰਦੇ ਨੇ, ਪਰ ਮੈਂ ਫਿਰ ਬੇਨਤੀ ਕਰਾਂਗਾ, ਗਿਆਨ ਲਫ਼ਜ਼ ਦੇ ਥੱਲੇ, ਗਿਆਨ ਲਫ਼ਜ਼ ਦੇ ਥੱਲੇ ਆਪਾਂ ਭਾਵਨਾ ਨੂੰ, ਸ਼ਰਧਾ ਨੂੰ, ਰੂਹਾਨੀ ਜਿਹੜੇ ਗੁਣ ਗੁਰੂ ਨੇ ਦਿੱਤੇ ਨੇ ਜਿਨ੍ਹਾਂ ਕਰਕੇ ਗਿਆਨ ਰੂਹਾਨੀ ਉਪਜਣਾ ਹੈ, ਅਸੀਂ ਆਪਾਂ ਉਹਨਾਂ ਨੂੰ ਖੰਡਨ ਕਰੀ ਜਾਈਏ ਤੇ ਬਾਹਰ ਸ਼ਬਦ ਕਹੀਏ ਮੈਂ ਗਿਆਨ ਦੀ ਬਾਤ ਕਰ ਰਿਹਾ। ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਕਿ ਕਬੀਰ ਸਾਹਿਬ ਜੀ ਨੂੰ ਪੁੱਛੋ ਗਿਆਨ ਕੀ ਹੈ। ਅੱਗੇ ਫਿਰ ਅਸੀਂ ਆਉਂਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਅੱਜ ਇਹ ਬਚਨ ਕੀਤੇ, ਇਹ ਤਾਂ ਬੜੀ ਵਿਲੱਖਣ ਗਿਆਨੀ ਦੀ ਪਰਿਭਾਸ਼ਾ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਚ, ਸ਼ਬਦ ਮੈਂ ਪੜ੍ਹ ਦੇਣਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ ਮੋਹ ਬਲਿੰਡਾ ਟੂਟਾ, ਤਿਸ਼ਨਾ ਸ਼ਾਨ ਪਰੀ ਤਰ ਉਪਰ ਦੁਰਮਤ ਭਾਂਡਾ ਫੂਟਾ, ਆਂਦੀ ਪਾਛੈ ਜੋ ਜਲ ਬਰਖੈ ਤੈ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ। ਹੁਣ ਇਹ ਸ਼ਬਦ ਨੂੰ ਆਪਾਂ ਨਿੱਠ ਕੇ ਵਿਚਾਰਨਾ ਹੋਵੇ ਤੇ ਕਈ ਦਿਨ ਲੱਗਣ, ਪਰ ਸਰਲ ਜੀ ਮੈਂ ਬੇਨਤੀ ਕਰਾਂ, ਕਹਿੰਦੇ ਦੇਖੋ ਭਾਈ ਮੇਰੇ ਅੰਦਰ ਗਿਆਨ ਦੀ ਹਨੇਰੀ ਆ ਗਈ। ਹਾਲਾਂ ਜਿਸ ਜਗ੍ਹਾ ਤੇ ਬੈਠ ਕੇ ਇਹ ਮਹਾਂਪੁਰਸ਼ ਗੱਲ ਕਰ ਰਹੇ ਨੇ, ਉਸ ਜਗ੍ਹਾ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਜੁਲਾਹ ਇਹਨੂੰ ਕੀ ਪਤਾ, ਕਿਉਂਕਿ ਜਦੋਂ ਗਿਆਨ ਦੀ ਗੱਲ ਕਰਦਾ ਤੇ ਉੱਚੀ ਜਾਤ ਵਾਲਾ ਬ੍ਰਾਹਮਣ ਕਹਿੰਦਾ ਕਿ ਇਹ ਤਾਂ ਐਵੇਂ ਛੰਦਾਬੰਦੀ ਕਰਕੇ ਗੀਤ ਸੁਣਾਈ ਜਾਂਦਾ ਲੋਕਾਂ ਨੂੰ। ਉਹਨਾਂ ਬਾਣੀ ਚ ਕਿਹਾ ਕਿ ਲੋਕ ਜਾਣੇ ਇਹ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਪਰ ਉਹਨਾਂ ਕਿਹਾ, ਭਾਈ ਦੇਖੋ ਦੇਖੋ ਭਾਈ, ਗਿਆਨ ਕੀ ਆਈ ਆਂਧੀ, ਹਨੇਰੀ ਆ ਗਈ ਗਿਆਨ ਦੀ। ਉਸ ਹਨੇਰੀ ਨੇ ਕੀਤਾ ਕੀ? ਇੱਥੇ ਜਿਹੜਾ ਰੂਪਕ ਲਿਆ ਭਗਤ ਜੀ ਨੇ, ਉਹ ਅਸਲ ਚ ਲਿਆ ਇੱਕ ਛੰਨ ਦਾ, ਝੌਂਪੜੀ ਦਾ। ਪੁਰਾਣੇ ਸਮੇਂ ਜਿਹਨੂੰ ਛਪਰੀ ਆਪਾਂ ਕਹਿੰਦੇ ਸੀ, ਹੁਣ ਛਪਰੀ ਜਦੋਂ ਬਣਾਉਂਦੇ ਸੀ, ਆਪ ਸਭ ਨੂੰ ਪਤਾ ਹੈ ਕਿ ਉਹਦੇ ਕੋਲ ਜਿਹੜੇ ਚਾਰ ਚੁਫੇਰੇ ਟਾਟੀ ਲਾਈ ਜਾਂਦੀ ਸੀ, ਜਿਹਨੂੰ ਆਪਾਂ ਕੰਧ ਰੂਪ ਕਹਿ ਲਓ ਤੁਸੀਂ, ਉਹਦੇ ਉੱਤੇ ਸ਼ਤੀਰ ਜਾਂ ਵਲਾ ਪਾਇਆ ਜਾਂਦਾ ਸੀ। ਉਸ ਛੱਪਰ ਦੇ ਵਲੇ ਨੂੰ, ਉਸ ਸ਼ਤੀਰ ਨੂੰ ਖੜਿਆ ਰੱਖਣ ਦੇ ਲਈ ਉਹਦੇ ਥੱਲੇ ਲੋਕ ਸਪੋਰਟ ਵਾਸਤੇ ਥੰਮ ਲਾਉਂਦੇ ਸੀ, ਉਹਦੇ ਥੱਲੇ ਘਰ ਦਾ ਸਮਾਨ ਪਿਆ ਹੁੰਦਾ ਸੀ। ਰੂਪਕ ਇੱਕ ਛਪਰੀ ਦਾ ਲਿਆ, ਕਹਿੰਦੇ ਦੇਖੋ ਭਾਈ ਗਿਆਨ ਦੀ ਹਨੇਰੀ ਆਈ, ਇਹਦੇ ਅੰਦਰੂਨੀ ਅਰਥ ਕੀ ਕਰਦੇ ਨੇ? ਕਹਿੰਦੇ ਨੇ ਜਿਹੜੀ ਸਾਡੇ ਅੰਦਰ ਭਰਮ ਦੀ ਛਪਰੀ ਸੀ, ਉਸ ਗਿਆਨ ਦੀ ਹਨੇਰੀ ਨੇ ਸਾਰੀ ਭਰਮ ਦੀ ਛਪਰੀ ਨੂੰ ਉਡਾ ਦਿੱਤਾ, ਦੀਵਾਰਾਂ ਤੋੜ ਕੇ ਰੱਖ ਦਿੱਤੀ। ਹੁਣ ਭਰਮ ਵੀ ਬਹੁਤ ਤਰ੍ਹਾਂ ਦਾ ਹੈ, ਜਿੱਦਣ ਭਰਮ ਨਿਕਲ ਜਾਏ ਉਦਣ ਹੀ ਸਮਝ ਪੈਂਦੀ ਹੈ ਵੀ ਨਾ ਕਿਸੇ ਤੋਂ ਡਰਨਾ ਹੈ ਤੇ ਨਾ ਕਿਸੇ ਨੂੰ ਡਰਾਉਣਾ। ਤਾਂ ਮੈਂ ਇਹ ਸ਼ਬਦ ਲੈ ਲਿਆ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ। ਤੇ ਭਰਮ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਹੈ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨਿਆ ਹੋਏ ਨਾ ਤੈਸਾ। ਕਹਿੰਦੇ ਨੇ ਇੰਨੀ ਗਿਆਨ ਦੀ, ਰੂਹਾਨੀ ਗਿਆਨ ਦੀ, ਸਿਮਰਨ ਦੀ, ਪਰਮਾਤਮਾ ਦੀ ਕਿਰਪਾ ਦੀ, ਇਹੋ ਜਿਹੀ ਹਨੇਰੀ ਆਈ ਜਿਹੜੀ ਅੰਦਰ ਭਰਮ ਦੀ ਸਾਡੀ ਝੌਂਪੜੀ ਬਣੀ ਸੀ ਨਾ, ਛਪਰੀ ਬਣੀ ਸੀ, ਉਸ ਗਿਆਨ ਨੇ ਸਾਰੇ ਭਰਮ ਦੀ ਛਪੜੀ ਨੂੰ ਉਡਾ ਦਿੱਤਾ। ਇਸ ਇੱਕ ਇੱਕ ਤੁਕ ਨੂੰ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਕਿਉਂਕਿ ਜਦੋਂ ਛਪਰੀ ਬੰਨੀ ਜਾਂਦੀ ਏ, ਅਸੀਂ ਰੱਸੀਆਂ ਲੈ ਕੇ ਉਹਨੂੰ ਬੰਨਦੇ। ਇੱਥੇ ਉਹਨਾਂ ਨੇ ਕਿਹਾ ਮਾਇਆ ਦੇ ਤਿੰਨ ਗੁਣਾਂ ਵਿੱਚ ਜਿਹੜੀ ਅੰਦਰ ਛਪਰੀ ਛੰਨ ਬੰਨੀ ਪਈ ਸੀ, ਸਾਰੀ ਗਿਆਨ ਨੇ ਤੋੜ ਕੇ ਰੱਖ ਦਿੱਤੀ। ਰਹਿ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਦੋ ਚਿੱਤਾ ਦੁਬਦਾ। ਕਹਿੰਦੇ ਦੋ ਥੰਮੀਆਂ ਸਨ ਜਿਨ੍ਹਾਂ ਛੱਤ ਨੂੰ ਸਪੋਰਟ ਦਿੱਤੀ ਸੀ, ਉੱਪਰ ਵਾਲੇ ਛਤੀਰ ਨੂੰ, ਵਲੇ ਨੂੰ ਦਿੱਤੀ ਸੀ ਸਪੋਰਟ। ਕਹਿੰਦੇ ਨੇ ਦੁਬਦਾ ਦੀਆਂ ਦੋ ਥੰਮੀਆਂ ਵੀ ਉੱਡ ਗਈ। ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ। ਲਾਲਚ ਦਾ ਜਿਹੜਾ ਵਲਾ ਸੀ, ਛਤੀਰ ਸੀ, ਉਹ ਜ਼ਮੀਨ ਤੇ ਡਿੱਗਾ ਤੇ ਡਿੱਗਦਿਆਂ ਸਾ ਟੁੱਟ ਗਿਆ। ਰੂਪਕ ਇੱਕ ਛਪਰੀ ਦਾ ਹੈ, ਪਰ ਅਰਥ ਇਹਦੇ ਅੰਤਰੀਵ ਰੂਹਾਨੀ ਨੇ ਵੀ ਕਿਹੜੇ ਕਿਹੜੇ ਦੋਸ਼ ਸਨ ਜਿਹੜੇ ਗਿਆਨ ਨੇ ਖਤਮ ਕਰ ਦਿੱਤੇ। ਮਾਇਆ, ਤ੍ਰੈ ਗੁਣੀ ਮਾਇਆ ਮਿਟਾ ਦਿੱਤੀ, ਭਰਮ ਦੇ ਖਤਮ ਕਰ ਦਿੱਤਾ, ਦੁਬਦਾਪਨ ਖਤਮ ਕਰ ਦਿੱਤਾ, ਮੋਹ ਦਾ ਜਿਹੜਾ ਛਤੀਰ ਸੀ ਮੋਹ ਖਤਮ ਕਰ ਦਿੱਤਾ। ਕਹਿਣ ਲੱਗੇ ਜਦੋਂ ਛਪਰੀ ਡਿੱਗ ਪਈ, ਥੱਲੇ ਪਏ ਸਨ ਜਿਵੇਂ ਛਪਰੀ ਵਿੱਚ ਛੰਨ ਥੱਲੇ ਭਾਂਡੇ ਹੋਣ, ਕਹਿੰਦੇ ਛੱਤ ਡਿੱਗਾ, ਭਾਂਡੇ ਟੁੱਟ ਗਏ। ਜਿਹੜੀ ਦੁਰਮਤ ਦੇ ਥੱਲੇ ਭਾਂਡੇ ਪਏ ਸਨ, ਛੱਤ ਦੇ ਡਿੱਗਣ ਦੀ ਦੇਰ ਸੀ, ਮੈੜੀ ਮੱਤ ਦੇ ਭਾਂਡੇ ਆਪਣੇ ਆਪ ਹੀ ਟੁੱਟ ਗਏ। ਸਿਰਫ ਇੱਕ ਰੂਪਕ ਹੈ ਕਿ ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭਾ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਸ਼ਾਨ ਭਰੀ ਤਰ ਉੱਪਰ ਦੁਰਮਤ ਭਾਂਡਾ ਫੂਟਾ, ਆਂਧੀ ਪਰਖ ਪਾਛੈ ਜੋ ਜਲ ਬਰਖ ਹੈ, ਹਨੇਰੀ ਚਲੀ ਗਈ। ਹੁਣ ਮੀਂਹ ਪਿਆ, ਪਿਆਰਿਓ ਉਸ ਹਨੇਰੀ ਨੇ ਸਭ ਕੁਝ ਉਡਾ ਦਿੱਤਾ। ਮੈਂ ਤਾਂ ਇਹ ਬੇਨਤੀ ਕਰਨ ਲੱਗਾ, ਗਿਆਨ ਗਿਆਨ ਕੂਕੀ ਜਾਈਏ, ਉਹ ਗਿਆਨ ਗੁਰੂ ਘਰ ਦਾ ਰਸ ਨਾਲ ਭਰਪੂਰ ਖੁਸ਼ਕ ਨਹੀਂ, ਉਹ ਗਿਆਨ ਨਿੰਦਿਆ ਦਾ ਰੂਪ ਨਹੀਂ, ਉਹ ਗਿਆਨ ਦਵੈਸ਼ ਵਿੱਚ ਆ ਕੇ ਬੋਲਣਾ ਨਹੀਂ। ਇੱਥੇ ਗੁਰੂ ਜੀ ਕਹਿੰਦੇ ਨੇ ਦੇਖੋ ਹਨੇਰੀ ਚੱਲੀ, ਹੁਣ ਮੀਂਹ ਪੈ ਗਿਆ, ਰਸ ਭਰ ਦਿੱਤਾ। ਉਸ ਗਿਆਨ ਦੀ ਹਨੇਰੀ ਪਿੱਛੋਂ ਸੱਚ ਏਵੇ ਪਰਮਾਤਮਾ ਦੇ ਰੂਹ ਬਖਸ਼ ਦੀ, ਰੂਹਾਨਤ ਦੀ ਬਰਸਾਤ ਹੋ ਗਈ। ਆਂਧੀ ਪਾਛੈ ਜੂਜਲ ਬਰਕੈ, ਤੇਰਾ ਜਨ ਭੀ ਨਾ, ਤੇਰਾ ਸੇਵਕ ਉਹਦੇ ਚ ਭਿੱਜ ਗਿਆ, ਇਹ ਖੁਸ਼ਕ ਨਹੀਂ ਰਿਹਾ, ਅੰਦਰੋਂ ਸੜਿਆ ਨਹੀਂ, ਅੰਦਰੋਂ ਕਲਪਿਆ ਨਹੀਂ, ਤੇ ਤੇਰਾ ਜਨ ਭੀ ਨਾ। ਕਹਿਣ ਲੱਗੇ ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਭਾਨ ਜਨ ਜਬ ਚੀਨਾ, ਹਨੇਰੀ ਧੂੜ ਉਡਾ ਗਈ, ਬਾਰਿਸ਼ ਨੇ ਐ ਭਿਉ ਦਿੱਤਾ, ਤੇ ਮੀਂਹ ਪੈਣ ਤੋਂ ਬਾਅਦ ਜਦੋਂ ਸੂਰਜ ਨਿਕਲਿਆ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਹਦਾ ਭਾਨ ਜਬ ਚੀਨਾ, ਜਦੋਂ ਅੰਦਰੋਂ ਰੂਹਾਨੀ ਗਿਆਨ ਦਾ ਸੂਰਜ ਚੜਿਆ ਪਿਆਰਿਓ, ਉਹਨੇ ਸਾਰੇ ਅੰਦਰ ਨੂੰ ਚਮਕਾ ਕੇ ਰੱਖ ਦਿੱਤਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007
2: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ

0: परम सन्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी।
1: सिख ने किते जोटियां दे शब्द च कीर्तन करदियां उन्हें मेहरबान दियां तुकां पढ़ दित्तियां नाल बाणी दे। हुण उन्हें की कीता जी, रबाबी ने मेहरबान दा शब्द गाता विच, उसे वकत गुरु अर्जुन देव जी दे कन्नां च पिया ते आवाज देख के कहन लगे, भाई गुरदास रिश्ते विच मामे ने, विद्वान बहुत ने। कहन लगे, अज साडी हयाती है शरीर कैवें, अज जे इस अमृत विच जहर मिलाया जा रहा कल नू की बनेगा। एक कम करो, वकत कड्डो, सारे कम छड के गुरु नानक दी बाणी धुर की बाणी वाह कर दियो ते मीणिया दी बाणी विच मिल ना सके। मैं अगे बेनती करनी, तुसी अंक पढ़ोगे बड़े खनान होवोगे, कैसे कमाल दी तरतीब दित्ती महाराज जी। उथे लिखिया है, एक ग्रंथ है जी बंसावली नामा दसा पातशाह का, यह पंजाबी च 17 ने, हिंदवी मिलवी है ते मैं बोलांगा तुहानू समझ पै जानी। उथे लिखिया, मेहरबान पुत्र पिरथिए दा कबीशरी करे, मेहरबान पुत्र पिरथिए दा कबीशरी करे। कवि बाणी ने उथे रूहानियत नहीं लिखी, हिंदवी पारसी गुरमुखी नाले संस्कृत पढ़े, चार भाषा हिंदवी पारसी गुरमुखी नाले संस्कृत पढ़े, तीन पी बाणी बहुत बनाई, उन्हें अपनी कच्ची बाणी बना दिती। तीन पी बाणी बहुत बनाई, भोग गुरु नानक जी का पाई। हुण भोग गुरु नानक जी का पाई दर ते जिवें जन नानक दास नानक, वह गुरु नानक साहब दे नाम नू वरत के शलोकां दे शब्दां दे भोग पाण लगा। भोग गुरु नानक जी का पाई, मीणियां दी पुस्तक विच ग्रंथ बनाया, इन्नी चलाकी वरती अपना ग्रंथ पहले ही तैयार कर दिता। मीणियां दी पुस्तक विच ग्रंथ बनाया, चौहां पातशाहियां दे शब्द लेख विच पाया। इत्थे किसे सिख ने कीर्तन विच शब्द मेहरबान दा पढ़िया, भुलेखे नाल पढ़ गया। इत्थे किसे सिख ने कीर्तन विच शब्द मेहरबान दा पढ़िया, जो गुरु अर्जुन देव दी सरवणी पढ़िया, वचन कीता भाई गुरदास गुरु की बाणी जुदा करिए, मीणे पाम दे पै ने रला विच ना रला तरिए, बाणी नू वाह कर दिए। साडे पुराने विद्वान कहिंदे आ जी, इह तां कीता विच मिलावट ना हो जाए, तां पंजवें जामे च। उस तों बाद एक साडा ग्रंथ है, उह कहिंदा है इह तां संपादना कीती क्योंकि प्रंत पंथ बहु चुका फैल चुका है, हुण पंथ नू चलाण वास्ते ग्रंथ दी लोड है। एक दिवस प्रातः काल दया भरे प्रभ दीन दयाल, यह बाणी नहीं जे मैं इतिहासक ग्रंथां दी टूका दे रहा। एक दिवस प्रभ प्रातः काल दया भरे प्रभ दीन दयाल, जे मन उपजी प्रगट्यो जग पंथ, ते कारण कीजे अब ग्रंथ, पंथ दी गवाही ले। तीसरा कारण लिखिया जी कि सिख देशां विदेशां च रहिंदे ने, इक्को वेले गुरु शरीर दे दर्शन सिर्फ इक्को वेले हो सकदे। जे गुरु अर्जुन देव अमृतसर ने, अमृतसर वाली दर्शन करनगे, काबल वालिया ते नहीं कर लेने ना, जे काबल विच ने ते अमृतसर वाले कित्थे कर लेने ने। महाराज कहिंदे देह विच गुरु वरतदा ते इक्को थां ते इक्को ही संगत दर्शन करेगी। कहिंदे ने इहो जिहा गुरु सिखां नू दे जांगा, इक्को वेले देश परदेश जिथे भी दर्शन करनगे, इक्को वेले करोड़ां अरबां सिख गुरु दे दीदार कर लैण। तां गुरु ग्रंथ साहिब दी रचना कीती। पर मैं बेनती करां, इह कच्ची बाणी वाला पक्ष है, कोई शक नहीं। याद रखो, गुरु नानक साहब ने कृपा कीती, वक्ती गल्लां नहीं, उन्हां वक्ती गल्लां वेख के नहीं ग्रंथ रचिया। उन्हां नूं पता है भी सच दे धर्म नूं चलाण दे लई तीन गल्लां दा होना अत लाजमी। न्यारेपन लई तीन गल्लां चाहीदियां। सब तो पहला अपना धार्मिक सेंटर, अपना केंद्र चाहीदा है। दूसरी अपनी बोली चाहीदी है। तीसरा कौम बन दे वास्ते धर्म ग्रंथ चढ़ाईदा है। ते गुरु अर्जुन देव वेले तिन्ने कायम हो गए। गुरु ग्रंथ साहिब बाद विच एडिट कीता, हरिमंदर साहिब पहला बना दिता गया, केंद्र है साडा, हरिमंदर साहिब केंद्र बना दिता। साडी अपनी लिपि दा उदय हो गई, ਹਾਲਾਂਕਿ ਵਿਦਵਾਨ ਇੱਥੇ ਚੁੱਪ ਨੇ ਵੀ ਗੁਰੂ ਨਾਨਕ ਸਾਹਿਬ ਨੇ ਕਿਹੜੀ ਲਿਪੀ ਦੀ ਵਰਤੋਂ ਕੀਤੀ, ਲੱਭਦਾ ਨਹੀਂ ਇੰਨਾ ਕੁਛ, ਪ੍ਰੋਪਰ ਨਹੀਂ ਮਿਲਦਾ, ਪਰ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਚੱਲ ਪਈ। ਤੀਸਰੀ ਗੱਲ ਕਿ ਕੌਮ ਦੀ ਅਗਵਾਈ ਦੇ ਲਈ, ਮਾਨਵਤਾ ਦੇ ਭਲੇ ਲਈ, ਸਦੀਵ ਕਾਲ ਲਈ ਜੇ ਸੱਚ ਦਾ ਪਹਿਰਾ ਦੇਣਾ ਤੇ ਸਤਿਗੁਰੂ ਨੇ ਸਾਰੇ ਸ਼ਬਦ ਜਿਹੜੇ ਨੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਕਿ ਮਾਨਵਤਾ ਦਾ ਪਾਰ ਉਤਾਰਾ ਤਾਂ ਹੋਵੇਗਾ ਜੇ ਰੂਹਾਨੀਅਤ ਇੱਕ ਥਾਂ ਤੇ ਇਕੱਠੀ ਕਰਾਂਗੇ। ਇਹ ਇਕੱਲਾ ਵਕਤੀ ਫੈਸਲੇ ਨਹੀਂ ਸਨ। ਹੁਣ ਸਤਿਗੁਰੂ ਨੇ ਥਾਂ ਕਿਹੜੀ ਚੁਣੀ ਜੀ? ਥੋੜੀ ਜੀ ਬੇਨਤੀ ਸੁਣਿਓ, ਅਗਲੀ ਮੈਂ ਬੇਨਤੀ ਕਰਨੀ ਹੈ, ਤਰਤੀਬ ਕੀ ਹੈ, ਪਰ ਸਾਰੀ ਮੇਰੇ ਤੋਂ ਨਹੀਂ ਹੋ ਸਕਣੀ ਕਿਉਂਕਿ ਇਹ ਬਾਣੀ ਬਿਓਰਾ ਬਹੁਤ ਬਹੁਤ ਔਖ ਮਹਿੰਗਾ ਹੈ ਜੀ, ਪਰ ਮੈਂ ਓਪਰੀ ਓਪਰੀ ਜੋ ਸਾਡੇ ਕੰਨਾਂ ਚ ਪੈਂਦੀ ਉਹ ਬੇਨਤੀ ਕਰਾਂਗਾ। ਸਤਿਗੁਰੂ ਨੇ ਥਾਂ ਚੁਣਿਆ ਰਾਮਸਰ ਦਾ। ਹਰਿਮੰਦਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾ ਦਿੱਤਾ ਗਿਆ ਕਿ ਤੁਸੀਂ ਹਰਿਮੰਦਰ ਸਾਹਿਬ ਸੰਗਤ ਨੂੰ ਉਪਦੇਸ਼ ਦੇਣਾ ਬਾਣੀ ਦਾ, ਗੁਰਮਤ ਦਾ। ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਨਿਯੁਕਤ ਕੀਤਾ। ਜਿਹੜਾ ਰਾਮਸਰ ਵਾਲਾ ਸਰੋਵਰ ਹੈ ਹਜ਼ੂਰ ਨੇ ਆਪ ਪਟਾਇਆ ਜੀ। ਇਹਨੂੰ ਪੰਚਵਟੀ ਕਿਹਾ, ਪੰਜ ਤਰ੍ਹਾਂ ਦੇ ਰੁੱਖ ਸਨ ਇੱਥੇ, ਇੱਥੇ ਤੰਬੂ ਲਾ ਕੇ ਵੱਖ ਵੱਖ ਤਰ੍ਹਾਂ ਦੇ ਫੁੱਲ ਲਾਏ ਗਏ। ਸਤਿਗੁਰਾਂ ਨੇ ਪੋਥੀਆਂ ਮੰਗਾ ਲਈਆਂ, ਜਿੱਥੇ ਜਿੱਥੇ ਬੋਲ ਸਨ ਉਹ ਇਕੱਠੇ ਹੋ ਗਏ। ਹੁਣ ਭਾਈ ਸਾਹਿਬ ਨੂੰ ਲਿਖਾਰੀ ਮੁਕਰਰ ਕੀਤਾ ਕਿ ਤੁਸੀਂ ਬਾਣੀ ਲਿਖਣੀ ਹੈ, ਨਾਲ ਇਹ ਕਿਹਾ ਕਿ ਤੁਸੀਂ ਬਾਣੀ ਦੀ ਪਹਿਚਾਣ ਕਰਕੇ ਲਿਖਣੀ, ਕੱਚੀ ਬਾਣੀ ਕਿਹੜੀ ਤੇ ਪੱਕੀ ਕਿਹੜੀ, ਮਤਲਬ ਧੁਰ ਕੀ ਬਾਣੀ ਕਿਹੜੀ, ਮਿਲਾਵਟ ਕਿਹੜੀ। ਭਾਈ ਸਾਹਿਬ ਨੇ ਪਹਿਲਾਂ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਕੋਲ ਕੀ ਸਮਰੱਥਾ, ਮੈਂ ਸਮਝ ਸਕਾਂ? ਸਤਿਗੁਰੂ ਕਹਿੰਦੇ, ਨਹੀਂ, ਬੱਚਾ ਆਪਣੇ ਮਾਪਿਆਂ ਦੀ ਆਵਾਜ਼ ਪਹਿਚਾਣ ਲੈਂਦਾ ਹੈ। ਮੱਥਾ ਟੇਕਿਆ ਸਤਿਗੁਰੂ, ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਲਿਖਵਾ ਲਿਆ ਜੇ। ਜਦੋਂ ਬਾਣੀ ਲਿਖਣੀ ਸ਼ੁਰੂ ਹੋਈ ਜੀ, ਤੇ ਗੁਰੂ ਅਰਜੁਨ ਦੇ ਮਹਾਰਾਜ ਭਾਈ ਸਾਹਿਬ ਨੂੰ ਪੁੱਛਦੇ ਇੱਕ ਦਿਨ, ਕਹਿੰਦੇ ਹੁਣ ਤਾਂ ਤੁਸੀਂ ਆਪ ਹੀ ਪਹਿਚਾਣ ਕੇ ਕਹਿ ਦਿੰਦੇ, ਤੁਕ ਗੁਰਮਤ ਦੀ ਨਹੀਂ, ਇਹ ਗੁਰਬਾਣੀ ਦੀ ਨਹੀਂ, ਭਗਤਾਂ ਦੀ ਨਹੀਂ, ਕਿਵੇਂ ਸਮਝ ਪੈ ਗਈ? ਉੱਥੇ ਉਹਨਾਂ ਬੜੀ ਸੋਹਣੀ ਉਦਾਹਰਣ ਦਿੱਤੀ, ਵੈਸੇ ਇਤਿਹਾਸ ਦੀ ਘਟਨਾ ਹੈ। ਕਹਿਣ ਲੱਗੇ, ਸਤਿਗੁਰੂ ਇੱਕ ਪਤੀ ਵਰਤਾ ਇਸਤਰੀ, ਉਹਨੂੰ ਆਪਣੇ ਪਰਿਵਾਰ ਦੇ ਜੀਆਂ ਦੀ ਆਵਾਜ਼ ਦਾ ਪਤਾ ਹੈ। ਉਹਦੇ ਕੋਲ ਜੇ ਭਰਾ ਬੋਲੇ, ਭਾਵੇਂ ਉਹ ਪਰਦੇ ਦੇ ਓਹਲੇ ਬੋਲੇ, ਕੰਧ ਦੇ ਓਹਲੇ ਭਰਾ ਬੋਲੇ, ਉਹਨੂੰ ਪਤਾ ਲੱਗ ਜਾਣਾ ਮੇਰੇ ਵੀਰ ਦੀ ਆਵਾਜ਼ ਹੈ, ਇਹ ਮੇਰੇ ਦਿਓਰ ਦੀ ਆਵਾਜ਼ ਹੈ, ਇਹ ਮੇਰੇ ਜੇਠ ਦੀ ਆਵਾਜ਼ ਹੈ, ਇਹ ਸਾਡੇ ਗਵਾਂਢੀ ਦੀ ਆਵਾਜ਼ ਹੈ, ਇਹ ਸਾਡੀ ਇਸ ਰਿਸ਼ਤੇਦਾਰ ਦੀ ਆਵਾਜ਼ ਹੈ। ਕਹਿੰਦੇ ਨੇ ਇੰਨੀਆਂ ਆਵਾਜ਼ਾਂ ਵਿੱਚੋਂ ਜਦੋਂ ਪਤੀ ਬੋਲੇਗਾ, ਇਹ ਖਿਨ ਵਿੱਚ ਕਹਿ ਦੇਗੀ ਇਹ ਮੇਰੇ ਸਾਈਂ ਦੀ ਆਵਾਜ਼ ਹੈ। ਹੈ ਸੱਚੇ ਪਾਤਸ਼ਾਹ, ਇਹ ਬਾਣੀ ਤਾਂ ਖਸਮ ਦੀ ਬਾਣੀ ਹੈ, ਇਹ ਸਾਈਂ ਦੀ ਬਾਣੀ ਹੈ। ਇਹਨਾਂ ਪੋਥੀਆਂ ਵਿੱਚ ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਭਗਤਾਂ ਦੇ ਬੋਲ ਆਉਂਦੇ ਨੇ, ਜਿਵੇਂ ਸੁਹਾਗਣ ਆਪਣੀ ਪਤੀ ਦੀ ਆਵਾਜ਼ ਨੂੰ ਪਰਦੇ ਪਿੱਛੇ ਵੀ ਪਹਿਚਾਣ ਲੈਂਦੀ ਹੈ, ਇੱਕ ਮੀਣਾ ਕੀ ਕਈ ਮੀਣੇ ਪੈਦਾ ਹੋ ਜਾਣ, ਤੇਰੀ ਬਾਣੀ ਨੂੰ ਮੁਹੱਬਤ ਕਰਨ ਵਾਲਾ ਪਛਾਣ ਕੇ ਕਹਿ ਦੇਗਾ ਇਹ ਮੀਣਿਆਂ ਦੀ ਬਾਣੀ ਹੈ, ਉਹਨੂੰ ਖਸਮ ਦੀ ਆਵਾਜ਼ ਦਾ ਪਤਾ ਹੈ, ਇਹ ਸਤਿਗੁਰੂ ਦੇ ਬੋਲ ਨੇ। ਪਿਆਰਿਓ, ਸਭ ਤੋਂ ਪਹਿਲਾਂ ਸਤਿਗੁਰੂ ਨੇ ਬਖਸ਼ਿਸ਼ ਕੀ ਕੀਤੀ? ਬਾਣੀ ਜਿਹੜੀ ਹੈ ਇਹਦੀ ਤਰਤੀਬ ਇਹ ਦਿੱਤੀ, ਸਭ ਤੋਂ ਪਹਿਲਾਂ ਮੂਲ ਮੰਤਰ ਗੁਰਦੇਵ ਆਪ ਲਿਖਦੇ ਆ, ਇੱਕ ਓਅੰਕਾਰ। ਧੰਨ ਗੁਰੂ ਅਰਜਨ ਸਾਹਿਬ, ਇਸ ਸੁਭਾ ਮੈਂ ਬੇਨਤੀ ਕਰਾਂਗਾ ਜੋ ਸਾਧਨਾ ਪੱਖ ਆਵੇਗਾ। ਉਸ ਤੋਂ ਬਾਅਦ ਭਾਈ ਸਾਹਿਬ ਕਲਮ ਪਕੜਦੇ ਆ, ਸਭ ਤੋਂ ਪਹਿਲਾਂ ਗੁਰਦੇਵ, ਉਸ ਵਕਤ ਦਾ ਜਿਹੜਾ ਸਿੱਖ ਦਾ ਨੇਮ ਸੀ ਪੰਜਵੇਂ ਜਾਮੇ ਘੱਟੋ ਘੱਟ, ਉਹਨੂੰ ਹਜ਼ੂਰ ਦਰਜ ਕਰਦੇ ਆ। ਸਭ ਤੋਂ ਪਹਿਲਾਂ ਜਪ, ਜਿਹਨੂੰ ਅਸੀਂ ਜਪ ਜੀ ਸਾਹਿਬ ਕਹਿੰਦੇ। ਮੈਂ ਆਪ ਜੀ ਨੂੰ ਇੱਕ ਵਾਰ ਬੇਨਤੀ ਕੀਤੀ ਸੀ, ਤੁਸੀਂ ਯਾਦ ਰੱਖਿਓ ਕਾਫੀ ਸਮਾਂ ਪਹਿਲਾਂ ਇੱਥੇ, ਕਿ ਬਾਣੀ ਦਾ ਨਾਮ ਜਪ ਜੀ ਸਾਹਿਬ ਨਹੀਂ, ਪਰ ਜੀ ਸਾਹਿਬ ਕਹਿਣਾ ਮਾੜੀ ਗੱਲ ਨਹੀਂ। ਅਸਲ ਚ ਤਤਕਰੇ ਵਿੱਚ ਇਸ ਬਾਣੀ ਦਾ ਨਾਮ ਸੀ ਜਪ ਨਿਸ਼ਾਨ। ਅਰਜ਼ ਕੀਤੀ ਸੀ, ਨਿਸ਼ਾਨ ਦਾ ਅਰਥ ਹੁੰਦਾ ਚਿੰਨ, ਦਾਗ ਨੂੰ ਵੀ ਆਪਾਂ ਨਿਸ਼ਾਨ ਕਹਿੰਦੇ ਹਾਂ ਨਾ, 6 ਵਜੇ ਦਾਗ ਪੈ ਗਿਆ ਨਿਸ਼ਾਨੀ। ਦੂਜਾ ਨਿਸ਼ਾਨ ਦਾ ਅਰਥ ਹੁੰਦਾ ਧੁਜਾ ਝੰਡਾ। ਤੀਜਾ ਨਿਸ਼ਾਨ ਦਾ ਅਰਥ ਹੁੰਦਾ ਨਗਾਰਾ। ਚੌਥਾ ਨਿਸ਼ਾਨ ਦਾ ਅਰਥ ਹੁੰਦਾ ਸਿਗਨੇਚਰ ਕਰਨੇ, ਸਾਈਨ ਕਰਨੇ। ਪੰਜਵਾਂ ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਵਿਦਵਾਨਾਂ ਨੇ ਆਪਣੇ ਮਤ ਅਨੁਸਾਰ ਅਰਥ ਕੀਤੇ। ਜਪ ਨਿਸ਼ਾਨ, ਇਹਦੇ ਅਰਥ ਇੱਕ ਵਿਦਵਾਨ ਨੇ ਕੀਤੇ, ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਜਿਸ ਕੋਲ ਆਪਣੇ ਖਰੀਦੇ ਹੋਏ ਸਮਾਨ ਦੀ ਰਾਹਦਾਰੀ ਹੋਵੇ, ਉਹਨੂੰ ਹਕੂਮਤ ਦਾ ਕੋਈ ਆਦਮੀ ਰਸਤੇ ਚ ਰੋਕ ਨਹੀਂ ਸਕੇਗਾ, ਉਹਦੇ ਪੇਪਰ ਮੁਕੰਮਲ ਨੇ, ਰਾਹਦਾਰੀ ਉਹਦੇ ਕੋਲ ਪੂਰੀ ਹੈ। ਕਹਿਣ ਲੱਗੇ, ਜਿਸ ਕੋਲ ਗੁਰੂ ਨਾਨਕ ਦੇ ਜਪ ਦੀ ਰਾਹਦਾਰੀ ਹੈ, ਪਰਮਾਤਮਾ ਦੀ ਦਰਗਾਹ ਵਿੱਚ ਉਹਨੂੰ ਕੋਈ ਨਹੀਂ ਰੋਕ ਸਕਦਾ, ਕਿਉਂਕਿ ਇਹ ਅਰਸ਼ ਤੱਕ ਰਾਹਦਾਰੀ ਨਾਲ ਚੱਲਦੀ ਹੈ। ਮਹਾਰਾਜ ਜੀ ਨੇ ਪਹਿਲਾਂ ਜਿਹੜੀ ਰਚਨਾ ਲਈ ਜੀ, ਉਹਦੇ ਵਿੱਚ ਜਪ ਜੀ ਸਾਹਿਬ, ਉਸ ਤੋਂ ਬਾਅਦ ਸੋਦਰ ਦੇ ਸਰਲੇਖ ਦੇ ਥੱਲੇ ਗੁਰਦੇਵ ਨੇ ਜਿਹੜੇ ਸ਼ਬਦ ਦਰਜ ਕੀਤੇ ਉਹ ਪੰਜ ਸ਼ਬਦ ਨੇ ਜੀ ਸੋਦਰ ਦੇ ਸਰਲੇਖ ਥੱਲੇ। ਪਹਿਲਾਂ ਸੋਦਰ ਤੇਰਾ ਕਿਹਾ ਸੋ ਕਰਕੇ ਆ ਪਹਿਲਾ, ਸੁਣ ਵੱਡਾ ਅੱਖ ਹੈ ਸਭ ਕੋਈ ਦੂਜਾ, ਆਖਾਂ ਜੀਵਾਂ ਵਿਸਰੈ ਮਰ ਜਾਊ ਤੀਜਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਚੌਥਾ, ਕਾਹੇ ਰੇ ਮਨ ਚਿਤਵੈ ਉਦਮ। ਇਹ ਪੰਜ ਜਿਹੜੇ ਸ਼ਬਦ ਨੇ ਨਾ ਇਹ ਯਾਦ ਰੱਖੋ ਸੋਦਰ ਦਾ ਸਰਲੇਖ ਹੀ ਚੱਲਦਾ, ਪੰਜ ਸ਼ਬਦ ਸੋਦਰ ਦੇ ਸਰਲੇਖ ਥੱਲੇ, ਚਾਰ ਸ਼ਬਦ ਗੁਰਦੇਵ ਨੇ ਸੋ ਪੁਰਖ ਦੇ ਸਰਲੇਖ ਥੱਲੇ ਰੱਖੇ। ਇੱਕ ਤਾਂ ਪਹਿਲੀ ਸ਼ਬਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਨਿਰੰਜਨ ਨਹੀਂ ਪੜਨਾ ਨੰਨੇ ਨੂੰ ਸਿਹਾਰੀ ਲੱਗੀ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਉਸ ਤੋਂ ਬਾਅਦ ਤੂੰ ਕਰਤਾ ਸਚਿਆਰ ਮੈਡਾ ਸਾਈ ਦੂਜਾ, ਤਿਤ ਸਰਵਰੜੈ ਭੈਲੇ ਨਿਵਾਸਾ ਤੀਜਾ, ਭਈ ਪ੍ਰਾਪਤ ਮਾਨਕ ਦੇ ਖੁਰੀਆ ਪੰਜਵਾਂ। ਇਹ ਵਾਹਿਗੁਰੂ ਚੌਥਾ, ਪਹਿਲੇ ਸੋਦਰ ਥੱਲੇ ਪੰਜ, ਸੌ ਪੁਰਖ ਦੇ ਸਰਲੇਖ ਥੱਲੇ ਚਾਰ। ਉਸ ਤੋਂ ਬਾਅਦ ਗੁਰਦੇਵ ਨੇ ਸੋਹਿਲਾ ਸਾਹਿਬ ਦਰਜ ਕੀਤਾ, ਜਿਹਨੂੰ ਕੀਰਤ ਸੋਹਿਲਾ ਭਾਈ ਸਾਹਿਬ ਨੇ ਕਿਹਾ। ਅਸੀਂ ਕੀਰਤਨ ਸੋਹਿਲਾ ਕਹਿੰਦੇ ਹਾਂ, ਪਰ ਹੈ ਤਾਂ ਸੋਹਿਲਾ ਨਾ, ਮੰਗਲਮਈ ਗੀਤ ਇਹਦਾ ਅਰਥ ਹੈ। ਸੋਹਿਲੇ ਦਾ ਭਾਵ ਹੈ ਕਿ ਖੁਸ਼ੀ ਦਾ ਗੀਤ। ਇਹਦੇ ਵਿੱਚ ਗੁਰਦੇਵ ਨੇ ਪੰਜ ਸ਼ਬਦ ਦਰਜ ਕੀਤੇ, ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਦੇ। ਪਹਿਲਾ ਸੋਹਿਲੇ ਜਿਤ ਤੋਂ ਸ਼ੁਰੂ ਹੁੰਦਾ, ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਖਾਰੋ। ਦੂਜਾ ਸ਼ਬਦ ਛੇ ਘਰ ਛੇ ਗੁਰ ਛੇ ਉਪਦੇਸ਼, ਤੀਸਰਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਇਹ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਦੇ। ਇੱਕ ਗੁਰੂ ਰਾਮਦਾਸ ਜੀ ਦਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਕੇ। ਪੰਜਵਾਂ ਸ਼ਬਦ ਧੰਨ ਗੁਰੂ ਅਰਜੁਨ ਦੇਵ ਜੀ ਦਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇਹ ਪਹਿਲੀ ਹੈ ਬਾਣੀ। ਉਸ ਤੋਂ ਬਾਅਦ ਸਤਿਗੁਰੂ ਨੇ ਪਹਿਲਾ ਰਾਗ ਜਿਹੜਾ ਦਰਜ ਕਰਾਇਆ ਉਹ ਸ੍ਰੀ ਰਾਗ। ਆਪ ਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ, ਹਾਲਾਂਕਿ ਸਭ ਤੋਂ ਪਹਿਲਾਂ ਬਾਣੀ ਬਿਓਰਾ ਜਿਹੜਾ ਹੈ, ਬਾਣੀ ਬਿਓਰਾ ਵੀ ਬਾਣੀ ਚ ਹੈ ਕਿ ਸਭ ਤੋਂ ਪਹਿਲੀ ਪੁਸਤਕ ਜਿਹੜੀ ਲਿਖੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਨੇ ਲਿਖੀ ਸੀ। ਉਹ ਕੁਛ ਰਾਗ ਮੁਕਤ ਬਾਣੀ ਹੈ, ਕੁਝ ਬਾਣੀ ਰਾਗ ਅਧੀਨ ਹੈ। ਜਪਜੀ ਸਾਹਿਬ ਉੱਤੇ ਰਾਗ ਕੋਈ ਨਹੀਂ, 38 ਪੌੜੀਆਂ ਸਲੋਕ ਜਿਹੜੇ ਰਾਗ ਮੁਕਤ ਨੇ। ਸਲੋਕ 12 ਤੇ ਵਧੀਕ ਉਹ ਤੰਗੀ ਪਾਇ ਹੋਰੀ, ਉਹ ਰਾਗ ਮੁਕਤ, ਉਹਦੇ ਉੱਤੇ ਕੋਈ ਰਾਗ ਨਹੀਂ। ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਵਿੱਚ ਬਾਣੀ ਹੈ। ਗੁਰੂ ਅੰਗਦ ਦੇਵ ਜੀ ਦਾ ਸ਼ਬਦ ਕੋਈ ਨਹੀਂ, ਉਹਨਾਂ ਦੇ ਸਿਰਫ 63 ਸ਼ਲੋਕ ਨੇ 63। ਉਹ 63 ਦੇ 63 ਸ਼ਲੋਕ ਜਿਹੜੇ ਨੇ 12 ਦੇ ਨਾਲ ਦਰਜ ਨੇ। ਗੁਰੂ ਅਮਰਦਾਸ ਦੀ ਬਾਣੀ 17 ਰਾਗਾਂ ਦੇ ਵਿੱਚ ਦਰਜ ਹੈ। ਗੁਰੂ ਰਾਮਦਾਸ ਨੇ ਤਾਂ ਕਿਰਪਾ ਹੀ ਕਰ ਦਿੱਤੀ, ਉਹਨਾਂ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਲਏ। ਯਾਦ ਰੱਖਿਓ ਜਿਹੜੇ 17 ਰਾਗ ਗੁਰੂ ਅਮਰਦਾਸ ਨੇ ਵਰਤੇ ਉਹ ਵੀ ਗੁਰੂ ਨਾਨਕ ਸਾਹਿਬ ਵਾਲੇ ਨੇ। ਗੁਰੂ ਸਾਹਿਬ ਚੌਥੇ ਗੁਰਦੇਵ ਨੇ 19 ਰਾਗ ਗੁਰੂ ਨਾਨਕ ਸਾਹਿਬ ਦੇ ਲਏ, 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪਿਤਾ ਗੁਰਦੇਵ ਵਾਲੇ 30 ਰਾਗ ਉਹਨਾਂ ਦੀ ਵਰਤੋਂ ਕੀਤੀ, 30 ਰਾਗਾਂ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਨੇ ਬਾਣੀ ਉਚਾਰਨ ਕੀਤੀ। ਚਲੋ ਜਦੋਂ ਗੁਰਗੱਦੀ ਦਿੱਤੀ ਗਈ 15 ਰਾਗਾਂ ਵਿੱਚ ਬਾਣੀ ਹੈ ਜੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, 59 ਸ਼ਬਦ ਤੇ 57 ਸ਼ਲੋਕ, ਇੱਕ ਰਾਗ ਕਹਿਲਾ ਜੈਜਾਵੰਤੀ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਿਆ, ਹੋਰ ਕਿਸੇ ਨੇ ਉਹਦੇ ਚ ਬਾਣੀ ਦਰਜ ਨਹੀਂ ਕੀਤੀ। ਮੇਰੀ ਬੇਨਤੀ ਹੈ ਗੁਰੂ ਅਰਜੁਨ ਦੇਵ ਦੇ ਵੇਲੇ ਤੱਕ। ਉਸ ਤੋਂ ਬਾਅਦ ਤਰਤੀਬ ਕਿਵੇਂ ਦਿੱਤੀ ਸੁਣਿਓ, ਸਭ ਤੋਂ ਪਹਿਲਾਂ ਸ਼ਬਦ ਦਿੱਤੇ, ਉਹ ਚੌਪਦੇ ਵੀ ਹੋ ਸਕਦੇ ਨੇ, ਤੈਪਦੇ ਵੀ ਹੋ ਸਕਦੇ ਨੇ, ਉਹ 2 ਤੁਕੀ 3 ਤੁਕੀ ਵੀ ਹੋ ਸਕਦੀ। ਯਾਦ ਰੱਖਿਓ ਜਿੱਥੇ ਚੌਪਦਾ ਹੁੰਦਾ ਹੈ ਨਾ, ਇਹਦਾ ਮਤਲਬ ਇਹ ਵੇ ਵੀ ਜਿਹੜਾ ਸ਼ਬਦ ਤੁਸੀਂ ਪੜਨ ਲੱਗੇ ਉਹ 4 ਪਦਿਆਂ ਵਾਲਾ ਹੈ। ਕਈ ਵਾਰੀ ਤੁਸੀਂ ਪਾਠ ਕਰਦੇ ਉੱਤੇ ਲਿਖਿਆ ਹੁੰਦਾ ਹੈ ਚੌਪਦੇ 3 ਤੁਕੀ 2 ਤੁਕੀ 4 ਤੁਕੀ, ਹੁਣ ਇਹਦਾ ਮਤਲਬ ਕੀ ਹੈ? ਤੁਕ ਵਿੱਚ ਤੇ ਪਦੇ ਚ ਫਰਕ ਹੈ, ਤੁਕਾਂ ਦਾ ਸੰਗ੍ਰਹਿ ਹੀ ਪਦਾ ਬਣਦਾ। ਜਿਵੇਂ ਚਲੋ ਸੁਖਮਨੀ ਸਾਹਿਬ ਸੌਖਾ ਪੈ ਜਾਏਗਾ ਸਮਝ, ਅਸੀਂ ਪੜ੍ਹਦੇ ਹਾਂ ਅਸ਼ਟਪਦੀ, ਕਿ ਅਸ਼ਟਪਦੀ ਦਾ ਅਰਥ ਹੈ ਇਹ ਸ਼ਬਦ ਦੇ 8 ਪਦੇ ਨੇ, ਅਸ਼ਟਪਦੀ 8 ਪਦੇ। ਉਸ ਤੋਂ ਬਾਅਦ ਕੀ ਹੈ, ਇੱਕ ਪਦੇ ਦੇ ਵਿੱਚ 10-10 ਤੁਕਾਂ ਨੇ, ਉੱਥੇ 10 ਤੁਕੀ ਨਹੀਂ ਲਿਖਿਆ ਪਰ ਇਹ ਲਿਖਿਆ ਅਸ਼ਟਪਦੀ। ਇਹਦਾ ਮਤਲਬ ਪਦੇ 8 ਨੇ ਤੇ 8 ਪਦਿਆਂ ਵਿੱਚ 10-10 ਤੁਕਾਂ ਨੇ, ਪੂਰੇ ਸੁਖਮਨੀ ਸਾਹਿਬ ਦਾ ਵਿਧਾਨ ਇਹ। ਮੈਂ ਤਾਂ ਇਹ ਪ੍ਰਮਾਣ ਲੈ ਲਿਆ ਕਿਉਂਕਿ ਸਾਰੇ ਪੜ੍ਹਨੀ। ਇਹਦੇ ਵਿੱਚ 2 ਤੁਕਾਂ ਜਿਹੜੀਆਂ ਨੇ ਰਹਾਉ ਦੀਆਂ ਨੇ, ਕਿ ਸਿਮਰੋਂ ਸਿਮਰ ਜਿਹੜਾ ਸ਼ੁਰੂ ਕਰਨੇ ਆ, ਕਿ ਉਹਦੇ ਵਿੱਚ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਰਹਾਓ। ਹੁਣ ਜਦੋਂ ਸ਼ਬਦ ਆਇਆ ਚੌਪਦੇ ਤੇ ਤੁਕੀ, ਤੇ ਤੁਕੀ ਦਾ ਅਰਥ ਹੈ ਭਾਈ ਸਿੱਖੋ ਇਸ ਇੱਕ ਪਦੇ ਵਿੱਚ ਤਿੰਨ ਤਿੰਨ ਤੁਕਾਂ ਹੋਣਗੀਆਂ। ਕਮਾਲ ਕਰ ਦਿੱਤੀ, ਉੱਤੇ ਤੇ ਤੁਕੀ ਲਿਖ ਕੇ ਇਹੋ ਜਿਹਾ ਕਾਨੂੰਨ ਬਣਾ ਦਿੱਤਾ ਇਹ ਸ਼ਬਦ ਵਿੱਚ ਕੋਈ ਮਾਈ ਕਾ ਲਾਲ ਆਪਣੇ ਕੋਲੋਂ ਚੌਥੀ ਤੁਕ ਨਹੀਂ ਪਾ ਸਕੇਗਾ। ਇਹ ਸ਼ਬਦ ਤੇ ਤੁਕੀ ਹੋਵੇਗਾ, ਇਹਨੂੰ ਤਿੰਨ ਤੁਕਾਂ ਚ ਪੜਿਓ, ਇਹ ਦੋ ਤੁਕਾ ਇਹ ਚੌ ਤੁਕਾ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਸ਼ਬਦ ਆਏ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਰਜ ਕੀਤੇ, ਗੁਰੂ ਅਮਰਦਾਸ ਦੇ ਸ਼ਬਦ ਦਰਜ ਕੀਤੇ, ਗੁਰੂ ਰਾਮਦਾਸ ਦੇ ਸ਼ਬਦ ਕੀਤੇ, ਫਿਰ ਗੁਰੂ ਅਰਜੁਨ ਦੇਵ ਨੇ ਆਪਣੇ ਸ਼ਬਦ ਦਰਜ ਕੀਤੇ। ਸ਼ਬਦਾਂ ਤੋਂ ਬਾਅਦ ਤਰਤੀਬ ਦਿੱਤੀ ਅਸ਼ਟਪਦੀਆਂ, ਅਸ਼ਟਪਦੀਆਂ ਵਿੱਚ ਵੀ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਸ ਦੀ ਤਰਤੀਬ ਚੱਲੇਗੀ। ਅਸ਼ਟਪਦੀਆਂ ਤੋਂ ਬਾਅਦ ਦਿੱਤੇ ਸ਼ੰਤ, ਤੇ ਸ਼ੰਤ ਤੋਂ ਬਾਅਦ ਜਿਸ ਰਾਗ ਵਿੱਚ ਵਾਰ, ਉਹ ਵਾਰ ਦਰਜ ਕੀਤੀ। ਜਦੋਂ ਵਾਰ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਕੀਤੀ। ਭਗਤਾਂ ਦੀ ਬਾਣੀ ਦੀ ਤਰਤੀਬ ਹੈ ਜੀ, ਪਹਿਲਾਂ ਭਗਤ ਕਬੀਰ ਜੀ, ਫਿਰ ਭਗਤ ਨਾਮਦੇਵ ਜੀ, ਫਿਰ ਭਗਤ ਰਵਿਦਾਸ ਜੀ। ਸਾਰਿਆਂ ਰਾਗਾਂ ਚ ਨਹੀਂ ਨਾ ਬਾਣੀ, ਪਰ ਇਸ ਢੰਗ ਨਾਲ ਤਰਤੀਬ ਮਹਾਰਾਜ ਜੀ ਨੇ ਦਿੱਤੀ ਕਿ ਭਗਤਾਂ ਦੀ ਬਾਣੀ ਇਸ ਢੰਗ ਨਾਲ ਦਿੱਤੀ, ਜਿੱਥੇ ਲੋੜ ਪਈ ਉਹਦੀ ਵਿਆਖਿਆ ਕਰੀਏ। ਹੁਣ ਭਗਤ ਬਾਣੀ ਇਸ ਵਿੱਚ ਸਾਡੇ ਕੋਲ ਜੀ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਧੰਨਾ ਜੀ, ਸਦਨਾ ਜੀ, ਤਰਲੋਚਨ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸੂਰਦਾਸ ਜੀ, ਸਦਨਾ ਜੀ, ਭੀਖਣ ਜੀ, ਮੈਂ ਸੁਭਾ ਵੀ ਨਾਮ ਗਿਣੇ ਸਨ, ਬਾਬਾ ਫਰੀਦ ਸਾਹਿਬ। ਪਰ ਕਮਾਲ ਦੀ ਗੱਲ, ਬਾਬੇ ਫਰੀਦ ਦੇ ਜਿੰਨੇ ਸਿਰਲੇਖ ਨੇ ਉਹਦੇ ਉੱਤੇ ਭਗਤ ਸ਼ਬਦ ਨਹੀਂ ਲਿਖਿਆ। ਤੁਸੀਂ ਪਾਠ ਕਰੋਗੇ, ਸ਼ੇਖ ਲਫ਼ਜ਼ ਲਿਖਿਆ ਸ਼ੇਖ ਫਰੀਦ ਜੀ, ਭਗਤ ਨਹੀਂ ਲਿਖਿਆ। ਬਾਕੀ ਉੱਤੇ ਸਾਰਾ ਹੈਡਿੰਗ ਭਗਤ ਦਿੱਤਾ ਹੈ। ਇਹ ਤਰਤੀਬ ਦਿੱਤੀ ਸੱਚੀ ਸਰਕਾਰ ਨੇ ਬਾਣੀ ਦੀ। ਅਗਲੀ ਬੇਨਤੀ ਹੋਰ ਸੁਣੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਇੰਡੈਕਸ ਦੇ ਜਿਹੜੇ ਤਤਕ ਦੇ ਤਤਕਰੇ ਦੇ ਰਾਗ 31 ਨੇ, ਜੈ ਜਵੰਤੀ ਜੇ ਮਿਲਾ ਲਈਏ, ਤੇ ਗੁਰਮੁਖੋ ਚੇਤੇ ਰੱਖਿਓ 31 ਰਾਗਾਂ ਤੋਂ ਇਲਾਵਾ ਜੇ ਇਹਨਾਂ ਰਾਗਾਂ ਦੇ ਉਪ ਰਾਗ ਦੇਖੋ ਇਹ 63 ਦੇ ਕਰੀਬ ਗਿਣਤੀ ਬਣਦੀ ਜਾ ਕੇ। ਯਾਨੀਅੜੈ ਕਹਿ ਘਰ ਗਾਵਣਾ, ਹੁਣ ਯਾਨੀਅੜੈ ਕੀ ਹੈ? ਇੱਥੇ ਫਿਰ ਸਮਝ ਪੈਗੀ ਕਿ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਏ ਆਨੜੀਏ ਮਾਨੜਾ ਕਾਹੇ ਕਰੇ। ਮੇਰੇ ਕਹਿਣ ਤੋਂ ਮੁਰਾਦ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸਟਰੈਕਚਰ ਦੀ ਗੱਲ ਕਰਦੀ, ਕਿੰਨੇ ਮਕੀਨੇ ਚਾਹੀਦੇ ਨੇ, ਪਰ ਮੇਰੇ ਕੋਲ ਇੰਨਾ ਗਿਆਨ ਨਹੀਂ ਮੈਂ ਸਟਰੈਕਚਰ ਨੂੰ ਬਿਆਨ ਕਰ ਸਕਾਂ, ਕਿਉਂਕਿ ਇਹਦੇ ਵਿੱਚ ਕਵੀ ਸੱਜਣ, ਇਹਦੇ ਵਿੱਚ ਰਬਾਬੀ ਸੱਜਣ, ਪਿੰਗਲ ਨੂੰ ਸਮਝਣ ਵਾਲੇ, ਭਾਸ਼ਾ ਨੂੰ ਸਮਝਣ ਵਾਲੇ। ਕੱਲੇ ਸਟਰੈਕਚਰ ਦੀ ਗੱਲ ਕਰੋ ਗੁਰਮੁਖੋ, ਮੈਂ ਰੂਹਾਨੀਅਤ ਦੀ ਨਹੀਂ ਕਹਿ ਰਿਹਾ, ਇਹਦੇ ਵਿੱਚ ਕਵੀਆਂ ਦੀ ਬਹੁਤ ਲੋੜ ਹੋਵੇਗੀ, ਇਹਦੇ ਵਿੱਚ ਗੂੜ ਰਬਾਬੀਆਂ ਤੇ ਰਾਗੀਆਂ ਦੀ ਲੋੜ ਪਏਗੀ, ਤੇ ਸੱਚ ਇਹਦੇ ਵਿੱਚ ਭਾਸ਼ਾ ਵਿਗਿਆਨੀਆਂ ਦੀ ਲੋੜ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਕਿਸ ਭਾਸ਼ਾ ਦੇ ਵਿੱਚ। ਮੈਂ ਤਾਂ ਮੰਨਣਾ ਪਿਆ ਕਿ ਮੈਂ ਨਹੀਂ ਕੈਸੇ, ਮੈਨੂੰ ਨਹੀਂ ਰਾਗ ਦੀ ਇੰਨੀ ਸਮਝ, ਮੈਂ ਭਾਸ਼ਾ ਦੇ ਕਿੰਨੇ ਕੁ ਗਿਆਨ ਨੂੰ ਜਾਣ ਸਕਣਾ। ਸ੍ਰੀ ਰਾਗ ਤੋਂ ਸ਼ੁਰੂ ਕੀਤਾ ਦਾਤਾ ਜੀ ਨੇ, ਤੇ ਪ੍ਰਭਾਤੀ ਤੇ ਜਾ ਕੇ ਸੰਪੂਰਨਤਾ ਕੀਤੀ। ਪ੍ਰਭਾਤੀ ਰਾਗ ਤੋਂ ਬਾਅਦ, ਚਲੋ ਹੁਣ ਰਾਗ ਜੈ ਜਾਵੰਤੀ ਹੈ, ਪ੍ਰਭਾਤੀ ਤੋਂ ਬਾਅਦ ਜਿਹੜੀ ਬਾਣੀ ਹੈ ਉਹ ਬਾਣੀ ਰਾਗ ਮੁਗਧ ਹੈ। ਤੇ ਦੇਖੋ ਸ੍ਰੀ ਰਾਗ ਦੇ ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪੈਰ ਹੈ, ਸ੍ਰੀ ਰਾਗ ਪਹਿਲੇ ਪੈਰ ਗਾਇਆ ਜਾਂਦਾ ਜਦੋਂ ਹਨੇਰਾ ਪਸਰੇ, ਤੇ ਪ੍ਰਭਾਤੀ ਦੇ ਗਾਉਣ ਦਾ ਵੇਲਾ ਜਿਹੜਾ ਉਹ ਅੰਮ੍ਰਿਤ ਵੇਲਾ, ਪ੍ਰਭਾਤ ਵੇਲਾ। ਤੇ ਇਹ ਸੱਚ ਹੈ ਕਿ ਸੰਸਾਰ ਤਮ ਸੰਸਾਰ ਹੈ, ਹਨੇਰੇ ਚ ਡੁੱਬਾ। ਜਿਹੜੀ ਅੱਜ ਮੈਂ ਬੇਨਤੀ ਕਰਨੀ, ਇਸ ਹਨੇਰੇ ਨੂੰ ਚੀਰ ਕੇ ਜੇ ਰੂਹਾਨੀਅਤ ਦੀ ਪ੍ਰਭਾਤ ਤੱਕ ਪਹੁੰਚਣਾ, ਤੇ ਮਹਾਰਾਜ ਕਹਿੰਦੇ ਆ ਹਨੇਰੇ ਤੋਂ ਸ੍ਰੀ ਰਾਗ ਸ਼ੁਰੂ ਹੋਇਆ ਤੇ ਪ੍ਰਭਾਤੀ ਤੱਕ ਪਹੁੰਚਦਿਆਂ ਜਦੋਂ ਪੋਹ ਪੁਠਾਲੇ ਪ੍ਰਭਾਤ ਗਾਇਆ ਜਾਏਗਾ ਪ੍ਰਭਾਤੀ। ਸੱਚ ਇਵੇਂ ਕੇਵਲ ਪ੍ਰਭਾਤੀ ਗਾਉਣਾ ਹੀ ਨਹੀਂ, ਤੇਰੇ ਆਤਮਕ ਜੀਵਨ ਵਿੱਚ ਵੀ ਹਨੇਰੇ ਤੋਂ ਬਾਅਦ ਪ੍ਰਭਾਤ ਸ਼ੁਰੂ ਹੋ ਜਾਏ, ਤੇਰੇ ਅੰਦਰ ਸੱਚਮੁੱਚ ਰੋਸ਼ਨੀ ਆਵੇ। ਉਸ ਤੋਂ ਬਾਅਦ ਬਾਣੀ ਜਿਹੜੀ ਹੈ ਉਹ ਰਾਗ ਮੁਕਤ ਹੈ, ਉਸ ਵਿੱਚ ਸ਼ਲੋਕ ਸਹਿਸਕ੍ਰਿਤੀ, ਉਹ ਕੋਈ ਸ਼ਲੋਕ ਆਸਾ ਕੀ ਵਾਰ ਵਿੱਚ ਵੀ ਨਹੀਂ। ਉਸ ਤੋਂ ਬਾਅਦ ਗੁਰੂ ਅਰਜੁਨ ਦੇਵ ਜੀ ਦੀ ਸ਼ਲੋਕ ਸਹਿਸਕ੍ਰਿਤੀ, ਕਤੰਚ ਮਾਤਾ ਕਤੰਚ ਪਿਤਾ। ਉਸ ਤੋਂ ਬਾਅਦ ਗਾਥਾ ਹੈ ਕਰਪੂਰ ਪੋਪ ਸੁਗੰਧਾ, ਉਸ ਦੇ ਨਾਲ ਕੀ ਚੌ ਬੋਲੇ ਨੇ ਤੇ ਫੁਨਖੇ ਨੇ, ਅਸੀਂ ਇਹ ਪੜ੍ਹਨੇ ਫੁਨੇ ਤੇ ਚੌ ਬੋਲੇ ਗੁਰੂ ਅਰਜੁਨ ਦੇਵ ਜੀ ਦੇ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਸ਼ਲੋਕ ਨੇ ਕਬੀਰ ਸਾਹਿਬ ਦੇ ਫਰੀਦ ਸਾਹਿਬ ਜੀ ਦੇ। ਸ਼ਲੋਕਾਂ ਤੋਂ ਬਾਅਦ
0: ਫਿਰ ਭੱਟ ਸਾਹਿਬਾਨਾਂ ਦੀ ਬਾਣੀ। ਇਸ ਵਿੱਚ ਭੱਟਾਂ ਦੇ ਸਵਈਏ ਮੁੱਖ ਵਾਕ ਸਵਈਏ ਨੇ। ਯਾਦ ਰੱਖਿਓ, ਮੁੱਖ ਵਾਕ ਸਵਈਏ ਦਾ ਅਰਥ ਹੈ ਗੁਰੂ ਅਰਜੁਨ ਦੇਵ ਦੇ ਉਚਾਰਨ ਕੀਤੇ। ਭੱਟਾਂ ਦੇ ਜਿਹੜੇ ਬੋਲ ਨੇ ਉਸ ਤੋਂ ਅੱਗੇ, ਭੱਟਾਂ ਦੇ ਸਵਈਆਂ ਤੋਂ ਬਾਅਦ ਸਲੋਕ ਵਾਰਾਂ ਤੇ ਵਧੀਕ ਮੁੰਦਾਵਣੀ, ਸਲੋਕ ਮਹਲਾ ਪੰਜਵਾਂ ਤੇ ਰਾਗ ਵਾਲਾ। 18:10-20 ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੇ ਆ, ਮੱਥਾ ਟੇਕਣੇ। ਇਸ ਤੋਂ ਅਗਲੀ ਬੇਨਤੀ, ਇੱਕ ਹੈ ਪੱਖ, ਫਿਰ ਗੁਰਬਾਣੀ ਦੀ ਸਾਧਨਾ ਕੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਆਪਾਂ ਕਮਾਈਏ, ਇਸ ਦਾ ਫੈਸਲਾ ਵੀ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ। ਉਂਝ ਵੈਸੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਨਾ ਚਾਰ ਗੱਲਾਂ ਬੜੀਆਂ ਸੰਖੇਪ ਜਿਹੀਆਂ ਸਮਝਣ ਵਾਲੀਆਂ। ਮੰਨ ਲਓ, ਜਿਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਨਹੀਂ, ਬੋਲੀ ਦੀ ਸਮਝ ਨਹੀਂ, ਅਨਮਤ ਵਾਲੇ ਬੰਦਾ ਪੁੱਛਦਾ ਵੀ ਜਿਹਨੂੰ ਤੁਸੀਂ ਮੱਥਾ ਟੇਕਦੇ ਉਹਦੇ ਚ ਹੈ ਕੀ? ਆਪਾਂ ਜੇ ਉਹਨੂੰ ਢਾਂਚਾ ਦੱਸਾਂਗੇ ਉਹਨੂੰ ਤੇ ਸਮਝ ਕੋਈ ਨਹੀਂ। ਉਹਨੂੰ ਸਿੱਧੀ ਜੀ ਗੱਲ ਦੱਸਣ ਲਈ ਚਾਰ ਗੱਲਾਂ ਪ੍ਰੋਫੈਸਰ ਪਦਮ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਪਹਿਲੀ ਗੱਲ ਉਹਨੂੰ ਕਹੋ ਕਿ ਗੁਰੂ ਗ੍ਰੰਥ ਸਾਹਿਬ ਚ ਨਿਰੋਲ ਸੱਚ ਦੀ ਵਿਆਖਿਆ ਹੈ, ਗੁਰੂ ਗ੍ਰੰਥ ਸਾਹਿਬ ਚ। ਦੂਜਾ, ਗੁਰੂ ਗ੍ਰੰਥ ਸਾਹਿਬ ਚ ਸੱਚ ਨੂੰ ਪਾਣ ਦੀ ਜੁਗਤ ਦੱਸੀ ਹੈ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦੀ ਜੁਗਤ। ਤੀਜਾ, ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਸੱਚ ਨੂੰ ਪਾ ਲਿਆ ਉਹਨਾਂ ਦਾ ਕਰਨੀ ਨਾਮਾ ਹੈ, ਉਹਨੂੰ ਬ੍ਰਹਮ ਗਿਆਨੀ ਕਹਿ ਲਓ, ਸੰਤ ਕਹਿ ਲਓ, ਗੁਰਮੁਖ ਕਹਿ ਲਓ, ਇਹੀ ਹੈ ਨਾ। ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ ਉਹਨਾਂ ਦਾ ਜੀਵਨ ਹੈ। ਤੇ ਚੌਥਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜੇ ਪਰਮਾਤਮਾ ਦੀ ਦਿੱਤੀ ਦਾਤ ਵਿੱਚੋਂ ਸਭ ਕੁਝ ਹੰਡਾਉਂਦੇ ਰਹੇ ਪਰ ਬਦਕਿਸਮਤੀ ਕੇ ਸੱਚ ਤੋਂ ਵਿਰਵੇ ਚਲੇ ਗਏ, ਉਹਨਾਂ ਮਨਮੁੱਖਾਂ ਸਾਖਤਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਕਿ ਉਹਨਾਂ ਦੀ ਜ਼ਿੰਦਗੀ ਕਿੰਨੀ ਕੁ ਦੁਖਸਤਰ ਹੈ, ਦੁੱਖ ਵਿੱਚ ਨੇ। ਗੁਰੂ ਅਰਜੁਨ ਦੇਵ ਜੀ ਨੇ ਇੱਕ ਬਖਸ਼ਿਸ਼ ਕੀਤੀ। ਅਸੀਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਮੁੰਦਾਵਣੀ ਮਹੱਲਾ ਪੰਜਵਾਂ, ਖਾਂ ਮੈਂ ਖਰਚਾ ਰਲ ਮਿਲ ਭਾਈ ਮੈਂ ਬੇਨਤੀ ਕਰਨ ਲੱਗਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਸੰਸਾਰ ਨੂੰ ਇੱਕ ਭੁੱਖ ਲੱਗੀ ਹੈ, ਇਹ ਭੁੱਖ ਇੰਨੀ ਤੀਬਰ ਹੈ, ਇਨਸਾਨ ਚਾਹੁੰਦਾ ਮੇਰਾ ਉਧਾਰ ਹੋ ਜਾਏ, ਉਧਾਰ ਦਾ ਅਰਥ ਮੇਰੀ ਬੰਦ ਖਲਾਸੀ ਹੋ ਜਾਏ, ਮੈਂ ਮੁਕਤ ਹੋ ਜਾ। ਪਰ ਜਿੱਥੇ ਸੰਸਾਰ ਵਿੱਚ ਰਹਿ ਰਿਹਾ ਇੱਥੇ ਹਨੇਰਾ ਹੀ ਹਨੇਰਾ ਪਸਰਿਆ, ਇਹਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ ਪਿਆ। ਹੁਣ ਇਸ ਬੰਦੇ ਦਾ ਹਨੇਰੇ ਤੋਂ ਪ੍ਰਕਾਸ਼ ਕਿਵੇਂ ਹੋਵੇ ਤੇ ਇਸ ਬੰਦੇ ਦਾ ਉਧਾਰ ਕਿਵੇਂ ਹੋਵੇ, ਇਹਦੇ ਬੰਧਨ ਕਿਵੇਂ ਕੱਟੇ ਜਾ? ਫਿਰ ਸਤਿਗੁਰਾਂ ਨੇ ਇਹ ਸ਼ਬਦ ਕਿਹਾ, ਇਹ ਸੰਸਾਰ ਦੇ ਲੋਗੋ, ਇਹ ਸੰਸਾਰ ਦੇ ਭਲੇ ਮਨੁੱਖੋ, ਮੈਂ ਮਾਨਵਤਾ ਦੇ ਭਲੇ ਵਾਸਤੇ ਜਿਹੜਾ ਖਜ਼ਾਨਾ ਮੇਰੇ ਪਿਓ ਦਾਦੇ ਨੇ ਭੋਜਨ ਤਿਆਰ ਕੀਤਾ, ਮੈਂ ਉਹਨੂੰ ਇੱਕ ਥਾਲ ਦੇ ਵਿੱਚ ਪਰੋਸ ਚੱਲਿਆ। ਇਹ ਥਾਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਂਝ ਯਾਦ ਰੱਖਿਓ, ਮੁੰਦਾਵਣੀ ਦਾ ਅਰਥ ਬੁਝਾਰਤ ਵੀ ਹੈ ਤੇ ਮੁੰਦਾਵਣੀ ਦਾ ਅਰਥ ਸਟੈਂਪ ਲਾਣਾ, ਮੋਹਰ ਲਾਣਾ। ਪੋਠੋਹਾਰੀ ਵੀ ਜਿਹੜੇ, ਮੇਰਾ ਖਿਆਲ ਜੇ ਪੋਠੋਹਾਰ ਦੇ ਇਲਾਕੇ ਦੇ ਹੋਣਗੇ ਸੱਜਣ, ਉਹਨਾਂ ਨੂੰ ਪਤਾ ਪੋਠੋਹਾਰੀ ਵਿੱਚ ਮੁੰਦਾਵਣੀ ਬਧਾਰਤ ਨੂੰ ਕਹਿੰਦੇ। ਕਈ ਵਾਰੀ ਸ਼ਬਦ ਵਰਦੇ ਆ, ਤੂੰ ਕੀ ਪਿਆ ਮੁੰਦਾਵਣੀ ਪਾਵਣਾ, ਜੋ ਗੱਲ ਹੈ ਸੱਚ ਦੱਸ, ਇਹਦਾ ਮਤਲਬ ਤੂੰ ਬੁਝਾਰਤਾਂ ਕਾਹਦੀਆਂ ਪਾਈ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਮੁੰਦਾਵਣੀ ਦਾ ਅਰਥ ਬੁਝਾਰਤ ਵੀ ਆਇਆ। ਇਹ ਮੁੰਦਾਵਣੀ ਸਤਿਗੁਰ ਪਾਈ ਗੁਰਸਿੱਖਾਂ ਲੱਦੀ ਭਾਲ, ਇੱਥੇ ਮੁੰਦਾਵਣੀ ਮਹੱਲਾ ਪੰਜਵਾਂ, ਇਹਦਾ ਅਰਥ ਹੈ ਮੁੰਦਣਾ, ਇਹਦਾ ਅਰਥ ਹੈ ਢੱਕਣਾ, ਇਹਦਾ ਅਰਥ ਹੈ ਸਟੈਂਪ ਲਾਣਾ, ਇਹ ਵੀ ਕੀਤਾ। ਇਹਦਾ ਮਤਲਬ ਪੁਰਾਣੇ ਸਮੇਂ ਭਾਈ ਕਾਨ ਸਿੰਘ ਨਾਭਾ ਜੀ ਦੀ ਲਿਖਤ ਅਨੁਸਾਰ, ਜਦੋਂ ਪਾਤਸ਼ਾਹ ਦਾ ਬਾਦਸ਼ਾਹ ਦਾ ਭੋਜਨ ਤਿਆਰ ਹੁੰਦਾ ਸੀ ਤੇ ਉਸ ਦੇ ਭੋਜਨ ਨੂੰ ਉਹਦੇ ਨਿੱਜੀ ਵੈਦ ਜਿਹੜੇ ਸੀ ਉਹਦੀ ਚੰਗੀ ਤਰ੍ਹਾਂ ਨਿਰੀਖਣ ਪੜਚੋਲ ਕਰਦੇ ਸਨ, ਇਹਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ, ਇਹਦੇ ਖਾਣ ਦੇ ਨਾਲ ਬਾਦਸ਼ਾਹ ਦੇ ਸਰੀਰ ਨੂੰ ਕੋਈ ਖੇਤ ਤਾਂ ਨਹੀਂ ਪਹੁੰਚੇਗਾ। ਜਦੋਂ ਉਹਨਾਂ ਨਿਰੀਖਣ ਕਰ ਲੈਣਾ ਫਿਰ ਉਹਨੂੰ ਮੁੰਦ ਦਿੰਦੇ ਸਨ, ਉੱਥੇ ਸਟੈਂਪ ਲਾ ਦਿੰਦੇ ਸਨ। ਇਹਦਾ ਮਤਲਬ ਸੀ ਕਿ ਇਹ ਪਾਤਸ਼ਾਹ ਦੇ ਜਾਂ ਬਾਦਸ਼ਾਹ ਦੇ ਖਾਣ ਯੋਗ ਭੋਜਨ ਹੈ। ਮਹਾਰਾਜ ਕਹਿੰਦੇ ਆ, ਗੁਰਸਿੱਖੋ ਥਾਲ ਮੈਂ ਪਰੋਸ ਦਿੱਤਾ ਤੇ ਮੈਂ ਇਹਦੇ ਉੱਤੇ ਮੋਹਰ ਲਾ ਕੇ ਚੱਲਿਆ, ਇਸ ਭੋਜਨ ਨੂੰ ਕੋਈ ਵੀ ਇਨਸਾਨ ਭਾਵਨਾ ਨਾਲ ਛਕੇ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ, ਜਿਹੜਾ ਛੱਕ ਕੇ ਪਚਾ ਲਏਗਾ ਪਚਾਣ ਵਾਲੇ ਦਾ ਉਧਾਰ ਜ਼ਰੂਰ ਹੋਵੇ। ਅਸੀਂ ਇਹ ਬਚਨ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਯਾਦ ਰੱਖਿਓ ਇਹਦੇ ਚ ਇੱਕ ਬੁਝਾਰਤ ਵੀ ਹੈਗੀ। ਇਹ ਥੋੜੀ ਜਿਹੀ ਬੇਨਤੀ ਕਰਦੇ ਹਾਂ, ਉਹ ਤਿੰਨ ਵਸਤੂਆਂ ਕਿਹੜੀਆਂ ਨੇ ਥਾਲ ਚ ਗੁਰੂ ਗ੍ਰੰਥ ਸਾਹਿਬ ਚ? ਮਹਾਰਾਜ ਜੀ ਨੇ ਪਹਿਲਾ ਸ਼ਬਦ ਵਰਤਿਆ ਸੱਤ, ਇਹਦੇ ਵਿੱਚ ਸੱਚ ਹੈ। ਜੁਦਾ ਸ਼ਬਦ ਵਰਤਿਆ ਸੰਤੋਖ, ਇਸ ਵਿੱਚ ਸੰਤੋਖ ਹੈ, ਇਸ ਥਾਲ ਵਿੱਚ
1: संतोख दा भोजन है। तीसरा शब्द वरत्या विचारो, थाल विच तीन वस्तु पईओ सत संतोख विचारो। कोई सज्जन विचारो दे अर्थ अगे ले जांदे कि गुरु ग्रंथ साहिब विच सत दी विचार, संतोख दी विचार ते नाम अमृत दी विचार। मैं इस विचारो शब्द नूं तर्क च नहीं लिजांदा, जिवें अज विचार करने पे जी कुछ चर्चा कर लैनी, इह कोई विचार थोड़ा। इस विचारो लफज दे जे अर्थ ज्ञान करोगे ते बड़े सौखे अर्थ होणगे। इहदे च तीन पदार्थ पए आ, इहदे सत है संतोख है, इस विच रूहानियत दा भंडारा ज्ञान है। मैनू तां इह अर्थ सुझिया कि जदों असीं जपजी साहिब दा पाठ करने इक बचन हुंदा है सुणिया सत संतोख ज्ञान, विचार दा संबंध ज्ञान दे नाल। इहदा जे अर्थ ज्ञान करांगे बहुत सौखे रहांगे। सुणिया सत संतोख ज्ञान, उत्थे भी सत संतोख ते तीजा ज्ञान, क्योंकि विचार दा संबंध की ज्ञान नाल है। अज्ञानी बंदा जिहड़ा उह विचार भी कदी नहीं कर सकदा, अज्ञानी बंदे वास्ते मुश्किल है। हुण इहदे विच सतक है संतोख है, इस विच विचार है ज्ञान है, पर तिन्ने गल्लां खुशक नहीं इहदे च। सुणियो इत्थे सत दी व्याख्या वेदांत वाली नहीं, दिमाग दी खुशकी एवें पैदा करी जानी। इत्थे संतोख दा जिहड़ा भोजन है उह रस तों बिना नहीं, इत्थे ज्ञान भी सच एवे कि खुशक नहीं। इन्हां तिन्नां विच रस तां भरिया क्योंकि इन्हां तिन्नां दा आधार जिहड़ा उह अमृत नाम है। इह चौथा आ गया जी एवें मुदामणी। फिर सुनो, थाल विच तीन वस्तु पईओ सत संतोख विचारो, अमृत नाम ठाकुर का पयो जिसका सबस आधारो। जिस अमृत नाम करके ही आधार है। गुरमुखो सत तां है जे नाम है, संतोख तां है जे रूहानियत नाम है, ते ज्ञान भी तां है जे परमात्मा दा नाम है। गुरसिखो इस थाल विच सच है संतोख है, एदे विच ज्ञान है, पर एक खुशकी पैदा करन वाला नहीं। एदे विच नाम अमृत दा खजाना आधार है। जिथे नाम मिल जाएगा वह सत भी रस भरपूर होवेगा, जिथे नाम मिलेगा संतोख भी रस भरपूर होवेगा।
2: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316-27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राई वॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग साइटिंग स्टुको सॉफ्ट फेशिया स्मार्ट ट्रिम फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R Roofing and Siding Limited. प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नू 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
1: गुरबाणी किवें साडे अंदर तब्दीली पैदा करदी? पहली बेनती है, गुरु ग्रंथ साहिब विच सत है, ये मैं जवद्दी भी अर्ज कीती सी। एक सच है जेड़ा वक्ती तौर ते भासदी असलीयत है, पर कुछ समय बाद ओ असलीयत आलोप हो जांदी, लगदा भी सच है। उदाहरण दे तौर ते उत्थे अर्ज कीती सी, असीं बाहर देखने आ, जिन्ने निकलांगे सब नूं पता है सूरज निकले, धुप चढ़ी है, इच कोई झूठ नहीं। कोई बंदा बाहर निकल के कहे जी हुण हनेरा है, असीं कहांगे झूठ बोलदा पे, इहनूं पता नहीं भी बाहर तां धुप है चानण। याद रखियो, जेड़ा हुण सच बनिया होया है, इह हुण तो बैक चले जो तुसीं 10 घंटे उदो इत्थे हनेरा सी। फिर सुनो, जेड़ा वक्ती तौर ते हुण चानण है, इह सच है, पर इह सच शाम नूं 7-8 वजे तब्दील हो जाणा है, इत्थे फिर हनेरा हो जाणा है। पर जिस सत दी गुरु गल करदा ओ सच पुराना होवै नाहीं, सीता कदे ना पाटे। ओ सच केड़े दी गल कर रहे? सत संतोख विचारो। पहली बेनती सत, हजूर सच्चे पातशाह ने कृपा कीती, मैं बेनती करांगा, असी बैठे ए सचे सारे बैठे, एक घंटे तो बाद, दो घंटे बाद जेड़ा सच उन हाल विच ए विरवा हो जाएगा, इते ए सच नहीं रहेगा जेड़ा साडी कूंद करके। मेरी बेनती शायद समझ पैंदी होवे, इह सच नहीं रहेगा। हुण मेरा परिवार है उह सच है, मैं हां आप जीओ, कि इह सदीवी सच है? है सच जरूर, पर चलकारा है। पूर्वज साडे चले गए, उह भी कदी सच सन धरती ते, पर अज उह झूठ बन चुके ने, जेड़े सच नूं असीं परिवार विच लै के बैठे हां, कल नूं इह भी झूठ होण वाला है, इहने सच नहीं रहना। श्री गुरु ग्रंथ साहिब जी ने विच आई तां बाबा जी ने कहा, शेख हयाती जग ना कोई थिर रहा, जिस आसन हम बैठे केते बैस गया। ओ पता नहीं किन्ने को चले गए। हुण गुरु ग्रंथ साहिब केड़े सत दी गल करदे? असी अकल विचो अपने सच धर्म नू पैदा कीता होए, जेड़ा मेरी गल करेगा ओ मेरी नजर च बड़ा सच है, जेड़ा सच ए वे मेरे धड़े तो विरोध है ओ झूठा है। साडी सच ते झूठ दी डेफिनेशन साडी ईगो नाल जुड़ी हुई, खौमे नाल जुड़ी। ते याद रखियो, धड़े विच बद्दा होया बंदा वाहिगुरु जी कदी सच्चा नहीं हो सकदा, मैनूं बख्श दिया जे। धर्म धड़ा होवे गल वखरी, धड़े विच बद्दे होए बंदे नूं अपने झूठिया बंदियां ते भी पर्दे पाने पैंदे आ। अपने धड़े विच बंदा पाप करदा ते सियासी पार्टी ओहदे ते पर्दे पांदी है, कोई पाप दूजे धड़े का करदा ते तौबा तौबा जी ते जुलम हो गया, उहनां नूं नंगिया कर दे, क्योंकि धड़े विच बजे हुए सच झूठ दी व्याख्या बिल्कुल नहीं कर सकते, क्योंकि उहनां दी अंदर जिहड़ा है उह अपने अलारू पख नूं लै के चले। पर गुरु का सच ऐसा नहीं। फिर बेनती सुनियो, क्योंकि असीं धड़े नाल जुड़ के जदों सच झूठ दी व्याख्या करांगे, तुसीं इत्थे देखो किहड़ा सियासी बंदा जिहड़ा कहिंदा मैं झूठा वां। सारी हरीश चंद्र राजे की संतान ही बने बैठे, सत पुत्र ही बने बैठे। असी जो कहने सच कहने, सच तो सिवा कुछ नहीं कहते। फर्क इना कि जिन्हां दे झूठ अजे प्रगट नहीं होए वह सच्चे आ, जिन्हां दे प्रगट हो गए बेचारे झूठे आ, जिहड़े परदे थले जीरे अजे सच्चा। पर गुरु ने सच की व्याख्या की कीती? हां यह सच है भी अखली असलीयत होवे। सब तो पहली गिनती ए वे कि एक ओंकार गुरुदेव ने लिखिया, अगला जिहड़ा बचन लिखिया वह सत लिखिया, झूठ नहीं लिखिया, सत नाम लिखिया, क्योंकि जिस सच की व्याख्या गुरुदेव करदे आ वह सच अबदल है। उस सच ने उदो भी रहना जदों सारा कूड़ खत्म हो जाएगा। इस नूं थोड़ा जिहा समझण लई डिटेल नाल असीं देखिया सी ਵੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਵਿੱਚ ਕਿਹਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਜਾਂ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ। ਤੇ ਉਸੇ ਆਸਾ ਕੀ ਵਾਰ ਵਿੱਚ ਕਿਹਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਝੂਠੇ ਜੀ ਸਭ ਕੁਝ। ਕਿ ਸਲੋਕ ਇੱਕ ਦੂਜੇ ਨੂੰ ਕੱਟ ਨਹੀਂ ਰਹੇ, ਆਪਾਂ ਵਿਰੋਧੀ ਵਿਚਾਰ ਨੇ। ਜੇ ਜੱਗ ਸੱਚੇ ਕੀ ਕੋਟੜੀ ਹੈ ਤੇ ਕੂੜ ਸਭ ਸੰਸਾਰ ਕਿਉਂ। ਉੱਥੇ ਇੱਕ ਬੇਨਤੀ ਕੀਤੀ ਸੀ ਉਦਣ ਕਿ ਇੱਕ ਇੱਕ ਨੁਕਤਾ ਧਿਆਨ ਨਾਲ ਵੇਖੋ। ਅਸੀਂ ਭੋਜਨ ਛਕਦੇ ਹਾਂ, ਜਿੰਨਾ ਚਿੱਥ ਕੇ ਕੋਈ ਭੋਜਨ ਛਕੇਗਾ ਨਾ ਓਨੀ ਉਹਨੂੰ ਜ਼ਿਆਦਾ ਤਾਕਤ ਮਿਲੇਗੀ। ਜਿੰਨਾ ਇਹ ਹਲਬਲੀ ਦੇ ਵਿੱਚ ਕਾਹਲੀ ਚ ਕੋਈ ਛਕੇਗਾ ਓਨੀ ਓਨਾ ਰਸ ਨਹੀਂ ਬਣਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭੱਜੋ ਨਾ, ਮੈਂ ਇੰਨੇ ਅੰਗ ਕਰਨੇ ਨੇ। ਮੈਂ ਕਹਿੰਦਾ ਇੱਕ ਅੰਗ ਵੀ ਕਰੋ, ਇੰਨਾ ਕੁ ਚਿੱਥ ਕੇ ਕਰੋ ਕਿ ਇੱਕ ਅੰਗ ਕੀਤਾ ਹੋਵੇ ਤੇ 24 ਘੰਟੇ ਜਿਹੜੇ ਉਹਦਾ ਸਰੂਰ ਉਤਰੇ ਨਾ। ਹੁਣ ਇੱਥੇ ਜਿਹੜਾ ਸ਼ਬਦ ਕਹਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਕੱਪੜ ਦੀ ਗੱਲ ਕਰਨੇ ਖਾਂ, ਉਹਦੇ ਅਖੀਰ ਵਿੱਚ ਹੈ ਕੂੜ ਮਿੱਠਾ, ਕੂੜ ਮਾਖਿਓ, ਕੋੜ ਡੋਬੈ ਪੂਰ। ਮਹਾਰਾਜ ਜੇ ਸੱਚੇ ਕੀ ਕੋਟੜੀਏ ਝੂਠਾ ਕਿਉਂ। ਤੇ ਗੁਰੂ ਸਾਹਿਬ ਨੇ ਇੱਕੋ ਤੁਕ ਪਾ ਦਿੱਤੀ, ਕਹਿਣ ਲੱਗੇ ਕਿ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਸੁਣੋ, ਸੱਚੇ ਤੇਰੇ ਖੰਡ, ਜੇ ਤੇਰਾ ਵਿੱਚੋਂ ਖੱਟ ਦਿਆਂਗੇ ਝੂਠ ਹੈ। ਇਹ ਜੱਗ ਸੱਚੇ ਕੀ ਹੈ ਕੋਟੜੀ, ਵਿੱਚੋਂ ਸੱਚੇ ਕੀ ਕੱਟ ਦਿਆਂਗੇ ਕੋਟੜੀ ਝੂਠੀ ਹੈ। ਫਿਰ ਬੇਨਤੀ ਸੁਣਿਓ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜਦੋਂ ਤੈਨੂੰ ਵਿੱਚੋਂ ਮੁਨਫੀ ਕਰ ਦਿੱਤਾ ਜਾਏ, ਪਰਮਾਤਮਾ ਨੂੰ ਭੁਲਾ ਦਿਓ, ਉਦੋਂ ਸੰਸਾਰ ਵੀ ਝੂਠਾ, ਮੀਆਂ ਵੀ ਝੂਠਾ, ਬੀਬੀ ਵੀ ਝੂਠੀ, ਸੰਤਾਨ ਵੀ ਝੂਠੀ। ਤੇ ਜੇ ਮੰਨ ਲਓ ਸਾਈ ਚੇਤੇ ਆਉਂਦਾ, ਫਿਰ ਮਹਾਰਾਜ ਕਹਿੰਦੇ ਜੱਗ ਸੱਚੇ ਕੀ ਹੈ ਕੋਠੜੀ। ਇੱਕ ਅਸੀਂ ਬਚਨ ਪੜ੍ਹਨੇ ਆ, ਇਹ ਸੰਸਾਰ ਚ ਘੜੇ, ਚਲੋ ਰਹਿ ਰਾਸ ਵੀ ਸ਼ਬਦ ਹੈ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨੀ ਚੱਲੈ। ਚਿੱਕੜ ਕਹਿ ਪੈਰ ਚੱਲਦੇ ਨੀ ਪਏ, ਹਮ ਦੇਖਾ ਮੈਂ ਵੇਖਣਾ ਪਿਆ, ਹਮ ਦੇਖਾ ਤੈ ਡੂਬੀ ਅਲੇ। ਅਸੀਂ ਵੇਖਨੇ ਆ ਕਿੰਨੇ ਇਹਦੇ ਵਿੱਚ ਡੁੱਬ ਗਏ। ਪਰ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੁੰਦਾ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ। ਇਹਦੇ ਅਰਥ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਚਿੱਕੜ ਖੈ ਪੈਰ ਵਿੱਚ ਧਸ ਗਏ, ਡੁੱਬ ਗਏ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨਹੀਂ ਨਹੀਂ, ਮੈਂ ਤਾਂ ਤੁਰਿਆ ਜਾਣਾ, ਮੇਰਾ ਤੇ ਪੈਰ ਵੀ ਕੋਈ ਨੀ ਭੇਜਦਾ ਚਿੱਕੜ ਦੇ ਵਿੱਚ। ਹੁਣ ਇਹ ਦੋਨਾਂ ਬਚਨਾਂ ਨੂੰ ਸਮਝਣ ਲਈ ਉੱਥੇ ਕਹੇ ਮੰਝ ਮੁਹੱਬਤ ਤੇਰੀ, ਇਹ ਚਿੱਕੜ ਤਾਂ ਨੀ ਮੈਨੂੰ ਮੈਲਿਆਂ ਕਰਦਾ ਕਿਉਂਕਿ ਮੇਰੇ ਸੀਨੇ ਵਿੱਚ ਤੇਰਾ ਪਿਆਰ ਤੇਰੀ ਮੁਹੱਬਤ ਹੈ। ਉੱਥੇ ਚਿੱਕੜ ਵਿੱਚ ਤਾਂ ਬੰਦਾ ਡੁੱਬਦਾ ਪਿਆ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਜਦੋਂ ਖੜੀ ਵਿਸਰ ਜਾਏਗਾ ਸੱਚੀ ਮੁੱਚੀ ਪੰਕਜ ਮੋਹ ਪੱਗ ਨੀ ਚੱਲੈ। ਤੇ ਜਦੋਂ ਪਰਮਾਤਮਾ ਚੇਤੇ ਆਵੇਗਾ ਚਿੱਕੜ ਸਪਰਸ਼ ਵੀ ਨਹੀਂ ਕਰ ਸਕਦਾ। ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ, ਤੈ ਸਹਿ ਚਰਨੀ ਮਹਿੰਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਫਿਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਥਾਲ ਵਿੱਚ ਸਭ ਤੋਂ ਪਹਿਲਾਂ ਸੱਚ, ਹੁਣ ਉਹ ਸੱਚ ਕਿਹੜਾ। ਉਹਨੂੰ ਗੁਰਦੇਵ ਸ਼ੁਰੂ ਕਰਦੇ ਆ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਸੱਚ ਸ਼ਬਦ ਵੀ ਨਹੀਂ ਸੀ ਬਣਿਆ ਉਦੋਂ ਪਹਿਲਾਂ ਵੀ ਸੱਚ ਸੀ, ਜਦੋਂ ਟਰੁੱਥ ਸ਼ਬਦ ਵੀ ਨਹੀਂ ਉਦੋਂ ਪਹਿਲਾਂ ਵੀ ਉਹ ਸੱਚ ਹੈ। ਸੱਤ ਨਾਮ ਨਹੀਂ ਸੀ ਉਦੋਂ ਪਹਿਲਾਂ ਵੀ ਸੱਚ ਸੀ, ਪਹਿਲਾਂ ਵੀ ਸੱਚ, ਸ੍ਰਿਸ਼ਟੀ ਦੇ ਮੋਢੇ ਸੱਚ, ਟਾਈਮ ਤੋਂ ਪਹਿਲਾਂ ਵੀ ਸੱਚ, ਅੱਜ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਇੱਕ ਤਾਂ ਸੱਚ ਦਾ ਮਤਲਬ ਉਹ ਹੋਂਦ ਜਿਹਨੇ ਕਦੀ ਵੀ ਖਤਮ ਨਹੀਂ ਹੋਣਾ। ਹੁਣ ਕੀ ਕੱਲੀ ਅਸੀਂ ਹੋਂਦ ਦੀ ਗੱਲ ਕਰਕੇ ਇਖਲਾਕੀ ਜੀਵਨ ਵਿੱਚ

ਗੁਰੂ ਨੇ ਕਿਹਾ ਤੇਰਾ ਕਰੈਕਟਰ ਉੱਚਾ ਹੋਵੇ। ਇਹ ਸਤ ਨਾਲ ਜੁੜਿਆ ਸ਼ਬਦ ਹੈ, ਪਰ ਤਰਿਆ ਰੂਪ ਨਾ ਪੇਖ ਹੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਗਾਛੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋਤ ਸਵਾਰ। ਮੇਰੀ ਬੇਨਤੀ, ਸੱਚ ਨਾਲ ਜੁੜੇ ਕੋਈ ਸ਼ਬਦਾਂ ਦੀ ਬੜੀ ਵਿਆਖਿਆ, ਉਹਦੇ ਵਿੱਚ ਤੁਹਾਡਾ ਸਾਡਾ ਕਿਰਤਕ ਵੀ ਆਏਗੀ, ਸਾਡਾ ਪਰਿਵਾਰਕ ਜੀਵਨ ਵੀ ਆਵੇਗਾ, ਸਾਡਾ ਇਖਲਾਕੀ ਜੀਵਨ ਵੀ ਆਵੇਗਾ। ਮੈਂ ਅਗਲੀ ਬੇਨਤੀ ਕਰਦਿਆਂ ਕਿ ਜਪਜੀ ਸਾਹਿਬ ਦੀ 78ਵੀਂ ਪੌੜੀ ਜਿਹੜੀ ਹੈ, ਅਸੀਂ ਬੜੀ ਵਾਰੀ ਉਹਦੀ ਕਥਾ ਕੀਤੀ, ਉਹ ਸੱਤ ਗੁਣ ਜਿਹਦੀ ਜ਼ਿੰਦਗੀ ਚ ਆ ਗਏ ਨੇ, ਸੱਚ ਇਹ ਵੇ ਉਹ ਗੁਰੂ ਗ੍ਰੰਥ ਸਾਹਿਬ ਚੋਂ ਸੱਤ ਦਾ ਭੋਜਨ ਛਕਦਾ ਪਿਆ। ਉਹ ਸੱਤ ਗੁਣ ਵੀ ਸੱਤ ਨੇ, ਉਹਦੇ ਵਿੱਚ ਉੱਚਾ ਆਚਰਣ ਜਤ, ਉਹਦੇ ਵਿੱਚ ਧੀਰਜ, ਉਹਦੇ ਵਿੱਚ ਗਿਆਨ, ਉਹਦੇ ਵਿੱਚ ਮਤ, ਉਹਦੇ ਵਿੱਚ ਪ੍ਰੇਮ, ਉਹਦੇ ਵਿੱਚ ਭਉ, ਉਸ ਵਿੱਚ ਤਪ ਦੀ ਅਗਨੀ, ਸੱਤ ਇਕੱਠੇ ਹੋਣ। ਦੇਖੋ ਸ਼ਬਦ ਹੈ ਜਤ ਪਹਾਰਾ, ਧੀਰੇ ਸੁਨਿਆਰ, ਅਹਿਰਨ ਮਤ, ਵੇਦ ਹਥਿਆਰ, ਭਉ ਖੱਲਾ, ਅਗਨ ਤਪਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ। ਨਦਰ ਨਾਲ ਥੋੜੇ ਜਿਹੇ ਦੇ ਅੱਖਰੀ ਅਰਥ ਕਰ ਜਾਣਾ, ਇੱਥੇ ਸੋਨਾ ਘੜਨ ਦੀ ਉਦਾਹਰਨ ਦਿੱਤੀ, ਗਹਿਣੇ ਦੀ ਕੀਮਤ ਕਿਵੇਂ ਪਏਗੀ ਜਦੋਂ ਘੜਿਆ ਜਾਏਗਾ। ਮਹਾਰਾਜ ਕਹਿੰਦੇ ਤੂੰ ਆਪਣੀ ਜ਼ਿੰਦਗੀ ਨੂੰ ਘੜਨ ਦਾ ਯਤਨ ਕਰ, ਉਸ ਵਿੱਚ ਸਭ ਤੋਂ ਪਹਿਲਾਂ ਜਿਨੇ ਸੱਚ ਵਿੱਚ ਜੀਵਨ ਘੜਨਾ ਉਹਦੇ ਕੋਲ ਜਤ ਪਹਾਰਾ ਦਾ ਅਰਥ ਇੰਦਰੀਆਂ ਦਾ ਸੰਯਮ ਹੋਣਾ ਬਹੁਤ ਲਾਜ਼ਮੀ ਹੈ। ਇਹ ਭੋਜਨ ਗੁਰੂ ਗ੍ਰੰਥ ਸਾਹਿਬ ਚ ਪਿਆ ਵੀ ਕਿਵੇਂ ਉਸ ਇੰਦਰੀਆਂ ਨੂੰ ਕਾਬੂ ਕਰਨਾ। ਧੀਰੇ ਸੁਨਿਆਰ, ਉਹਦੇ ਕੋਲ ਦੂਜਾ ਗੁਣ ਹੋਣਾ ਧੀਰਜ ਬਹੁਤ ਜ਼ਰੂਰੀ ਹੈ। ਅਹਿਰਨ ਮਤ, ਭਾਵੇਂ ਉਦਾਹਰਨਾਂ ਸਾਰੀਆਂ ਸੋਨੇ ਘੜਨ ਦੇ ਸੁਨਾਰੇ ਦੇ ਉਜਾਰਾਂ ਨਾਲ ਸੰਬੰਧਿਤ, ਅਹਿਰਨ ਮਤ, ਉਹਦੀ ਮਤ ਅਹਿਰਨ ਵਰਗੀ ਅਡੋਲ ਹੋਵੇ, ਸੱਟ ਵੱਜੇ ਪਰ ਉਹ ਡੋਲੇ ਨਾ। ਵੇਦ ਹਥਿਆਰ, ਉਹਦੇ ਕੋਲ ਗਿਆਨ ਦਾ ਹਥੌੜਾ ਹੋਵੇ। ਫਿਰ ਬੇਨਤੀ ਸੁਣੋ, ਜਤ ਦੀ ਦੁਕਾਨ ਹੋਵੇ, ਧੀਰੇ ਦਾ ਸੁਨਾਰ ਹੋਵੇ, ਅਡੋਲ ਮਤ ਅਹਿਰਨ ਹੋਵੇ, ਗਿਆਨ ਦਾ ਹਥੌੜਾ ਹੋਵੇ, ਭਉ ਖੱਲਾ ਪਰਮਾਤਮਾ ਦੇ ਭੈ ਦੀ ਧੋਕਣੀ ਹੋਵੇ ਜਿਹਦੇ ਨਾਲ ਸੁਨਾਰ ਵੀਰ ਅੱਗ ਤੇਜ ਕਰਦਾ, ਅਗਨ ਤਪ ਤਾਓ ਗੁਰੂ ਸੇਵਾ ਦੀ ਤਪੱਸਿਆ ਦੀ ਅੱਗ ਹੋਵੇ, ਤੇ ਅਗਲਾ ਮਹਾਰਾਜ ਬਚਨ ਕਰਦੇ ਆ ਭਾਂਡਾ ਭਾਓ ਪ੍ਰੇਮ ਦਾ ਭਾਂਡਾ ਹੋਵੇ। ਸੱਤ ਇਕੱਠੇ ਹੋ ਜਾਣਗੇ ਪਿਆਰਿਓ, ਫਿਰ ਸਮਝ ਪਏਗੀ ਸੱਤ ਦਾ ਭੋਜਨ ਕੀ ਹੈ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਅੰਮ੍ਰਿਤ ਢਲੇਗਾ, ਘੜੀਏ ਸ਼ਬਦ ਸੱਚੀ ਟਕਸਾਲ। ਇੱਥੇ ਸ਼ਬਦ ਅਰਥ ਕੱਲ ਕੀਤਾ ਸੀ, ਉਹਦੀ ਸ਼ਖਸੀਅਤ, ਉਹਦੀ ਪਰਸਨੈਲਿਟੀ, ਉਹਦਾ ਜੀਵਨ ਘੜਿਆ ਜਾਏਗਾ ਜਿਹਦੀ ਜ਼ਿੰਦਗੀ ਚ ਸੱਤ ਗੁਣ ਆ ਜਾਣਗੇ। ਪਰ ਯਾਦ ਰੱਖੋ, ਅੰਮ੍ਰਿਤ ਉਹਦੇ ਚ ਵੀ ਕਿਹਾ, ਜੇ ਇਹ ਗੁਣ ਹੋਣਗੇ ਤੇ ਅੰਦਰ ਨਾਮ ਅੰਮ੍ਰਿਤ ਦੀ ਕਿਰਪਾ ਵਰਤੇਗੀ। ਮੇਰੀ ਬੇਨਤੀ ਹੈ, ਸੱਤ ਨਾਲ ਜੁੜੇ ਸ਼ਬਦ ਸਾਡੀ ਕਿਰਤ ਨਾਲ, ਸਾਡੇ ਇਖਲਾਕ ਨਾਲ, ਸਾਡੇ ਵਿਚਰ ਨਾਲ। ਉਸ ਤੋਂ ਅਗਲਾ ਬਚਨ ਹੈ ਜੀ ਸੰਤੋਖ। ਸੰਤੋਖ ਜਿਹੜਾ ਸ਼ਬਦ ਹੈ, ਤੁਸੀਂ ਦੇਖੋ ਬਾਣੀ ਚ ਨਾ ਤਕਰੀਬਨ ਜਦੋਂ ਪਾਠ ਕਰੋਗੇ, ਸੱਤ ਤੇ ਸੰਤੋਖ ਇਕੱਠਾ ਆਵੇਗਾ, ਜਪ ਤੇ ਤਪ ਇਕੱਠਾ ਆਵੇਗਾ, ਦਾਨ ਤੇ ਇਸ਼ਨਾਨ ਇਕੱਠਾ ਆਵੇਗਾ, ਇਹ ਬੜੇ ਸ਼ਬਦ ਇਕੱਠੇ ਹੋਣਗੇ। ਕਿਉਂਕਿ ਸੱਤ ਵਿੱਚੋਂ ਉਪਜਿਆ ਸੰਤੋਖ ਹੀ ਸੰਤੋਖ ਹੈ। ਮਜਬੂਰੀ ਨਾਲ ਹੋ ਕੇ ਲੈ ਕੇ ਕਹਿਣਾ ਕੋਈ ਨੀ, ਰੱਬਾ ਸਬਰ ਕਰਕੇ ਬੈਠੇ ਹੋ, ਸਬਰ ਨਹੀਂ ਹੁੰਦਾ, ਉਹ ਉਲਾਮਾ ਹੁੰਦਾ। ਹੁਣ ਸੱਤ ਵਿੱਚੋਂ ਸੰਤੋਖ ਨਿਕਲਣਾ, ਹੁਣ ਚਾਹਨਾ ਮੈਂ ਮੈਨੂੰ ਆਹ ਕੁਝ ਮਿਲੇ, ਮਿਲਿਆ ਨਹੀਂ, ਤੇ ਜਿਹਨੂੰ ਮਿਲ ਗਿਆ ਉਹਨੂੰ ਮੈਂ ਬਾਹਰ ਲੋਕਾਂ ਚ ਕਹਿਣ ਲੱਗ ਪਾ, ਛੱਡੋ ਜੀ ਇਹ ਤਾਂ ਲਾਲਚੀ ਬੰਦਾ ਜੇ, ਕਪਟੀ ਬੰਦਾ ਜੇ, ਕੌਡੀਆਂ ਜੋੜ ਜੋੜ ਕੇ ਮਰ ਚੱਲੈ, ਅਸੀਂ ਸੰਤੋਖ ਚ ਰਹਿੰਦੇ ਹਾਂ। ਬਸ ਉਹ ਉਦਾਹਰਨ ਜੀ, ਲੂੰਬੜੀ ਵਾਲੀ ਅੰਗੂਰ ਖੱਟੇ ਨੇ ਕਿਉਂਕਿ ਹੱਥ ਕੋਈ ਨਹੀਂ ਅੱਪੜਿਆ। ਮੇਰੀ ਬੇਨਤੀ ਹੈ, ਸੱਤ ਵਿੱਚੋਂ ਸੰਤੋਖ ਨਿਕਲੇ ਉਹ ਸੱਚਮੁੱਚ ਸੰਤੋਖ ਹੈ। ਮਜਬੂਰੀ ਵਸ ਪੱਲੇ ਕੁਛ ਨਹੀਂ, ਤੇ ਕਈ ਜਾਣਾ ਨਹੀਂ ਜੀ ਮੈਂ ਤਾਂ ਸੰਤੋਖ ਚ ਰਹਿਣਾ ਵਾ, ਸੱਤ ਵਿੱਚੋਂ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੱਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ, ਸੱਚ ਵਿੱਚੋਂ ਸੰਤੋਖ ਨਿਕਲੇ। ਮੈਂ ਇਹਦੀ ਵਿਆਖਿਆ ਥੋੜੀ ਜਿਹੀ ਹੋਰ ਕਰਨਾ। ਦੇਖੋ ਸੱਚ ਵਿੱਚੋਂ ਜਦੋਂ ਸਿਮਰਨ ਚ ਜੁੜਾਂਗੇ, ਉਦੋਂ ਸਾਡੇ ਅੰਦਰ ਨੂੰ ਇੰਨੀ ਕੁ ਸੰਤੁਸ਼ਟੀ ਮਿਲੇਗੀ, ਇੰਨਾ ਕੁ ਸ਼ਾਂਤ ਹੋ ਜਾਏਗਾ। ਮੇਰਾ ਖਿਆਲ ਅਰਬਾਂ ਇਕੱਠੇ ਕਰਨ ਵਾਲਾ ਵੀ ਇੰਨਾ ਸ਼ਾਂਤ ਨਹੀਂ ਜਿੰਨਾ ਕੋ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਸੁੱਕੀ ਰੋਟੀ ਖਾ ਕੇ ਸ਼ਾਂਤ ਹੋਵੇ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਬੀਰ ਸਾਹਿਬ ਦਾ, ਉਸ ਵਿੱਚ ਇੱਕ ਹੈ ਚੱਕਰਵਰਤੀ ਸਮਰਾਟ ਦੀ ਵਾਈਫ ਰਾਣੀ, ਦੂਜੀ ਹੈ ਧਰਮਸ਼ਾਲਾ ਵਿੱਚ ਲੰਗਰ ਦੇ ਭਾਂਡਿਆਂ ਵਿੱਚ ਪਾਣੀ ਭਰਨ ਵਾਲੀ। ਦੋਨਾਂ ਦੀ ਬਰਾਬਰਤਾ ਦਾ ਜ਼ਿਕਰ ਕੀਤਾ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2322 32nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੱਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਿ

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾਰ ਉਪਕਾਰੀ। ਇੰਝ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ। ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪੱਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਦੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ ਹੈ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਪਾਤੀ ਬਹੁੜ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚ ਉਹ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ। ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੇ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वह तो सगो सानू कहता है कि उदम करेंद जियो तू कमावद सुख पुंज ध्यान दया तू प्रभु मेर नानक उतरी चिंत। गुरु तो यह गल समझा है कि काल खाए किश हथों दे नानकरा पछाने से, पर इत्थे वह गल की गई है जिहड़ा बंदा छल फरेब ठगियां ठोरियां करता है रब्बी याद नूं विसारी दिंदा जिहदे चेते विच्चों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि यह बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसर क्यों त्रिपतावे ना मन रंजीए।
0: जदों वाहिगुरु अकाल पुरख की याद साडे चेते विचों विसर जावे फिर सानू तृप्ति किवें होवे, जदों असीं दातां नाल जुड़ गए ते दातां विचों दाते नूं वेख्या ही ना, उसका शुकराना ही ना कीता ते ना ही साडे मन नूं कदे रज आउंदा है, साडा मन इस तृप्ति इस रजेवें तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजी है।
0: हुण मेरे सतगुरु सच्चे पातशाह कहिंदे भाई गुरसिखो जे असी प्रभु प्यारे नूं अपने चेते विचों विसार दईए ते होरां होरां चीजां नाल असी लग जाइए ते समझ लो साडी जिंदगी नरकमई बन जांदी है, दुखदायक बन जांदी है, असी आत्मक तौर ते दुखां नूं सहेड़ लैंदे हां, चिंतावां परेशानियां झोरे आले दुआले तों सानूं आण घेरदे हन। इस वास्ते गुरु नानक दा सिख जिहड़ा उह बेनती करदा है सतगुरा तरस कर मैनू परमेश्वर की याद कदे विसरे ना, गुरा एक देह बुझाई सबना जिया का एक दाता सो मैं विसर ना जाए।
1: हो कृपाल दयाल नानक पौ पंजीआ।
0: सतगुरु गुरु अर्जन देव तुहानू मैनू समझा रहे ने कि तुसी भी अरदास करो कि हे सच्चे पातशाह ए कृपालू ए दया दे सो मैं मेरे ते भी दया कर, ते मन दे विचों ए डर खत्म हो जावे कि मैं अपने जीवन नूं सवार सकदा हां जां नहीं सवार सकदा, जे तुसी मैनूं अपना पल्ला पकड़ा दवो ते मेरे मन दे विचों ए डर निकल जावेगा। जिवें असीं कहिंदे ना अग्गे जाके पता नहीं की होना है, सानूं इन्हां ते पता है ना ये डर तां बणिआ है ना, ये डर साडी मानसिकता तो तदों ही निकल सकदा है जदों निरभउ साडे नाल होवेगा, निरभउ संग तुम्हारे वास्ते ये डर न कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां कोशिश

0: ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਏ ਨਾ ਸੇਕ ਤੈ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ, ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਸ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖ। ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ? ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ, ਜੋ ਤਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣ ਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਪ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਖਾਸਾ ਮੁਹੱਲਾ ਪਹਿਲਾ ਸੋਹਣਾ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪ੍ਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾ ਕਾ ਰਿਜ ਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ
जनन पिता लोक सुत बनता, कोए ना किसकी धरिया। सिर सिर रिजका संभाहे, ठाकुर काहे मन भाव करिया। उडे उड़ावै सह कोसा, तिस पाचै बचरे श्रेया। तिन कवन खलावै, कवन चुगावै, मन में

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ,

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧਿ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ

ਕਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ।

ਪਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਸਿਮਰ ਪੁਛਤਾਹੇਗਾ ਮਨ, ਪਾਪੀ ਜੀਅਰਾ ਲੋਹ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਲਾਲਚ ਲਾ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਤ ਜਉ ਗਲ ਜਾਹੇਗਾ। ਜੋ ਜਮਾਏ ਕੇਸ ਗਹਿ ਫਟਕੈ, ਤਾ ਦਿਨ ਕਿਛ ਨਾ ਵਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖੈ ਮੋਂਗੈ, ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨੋ ਰੇ ਸੰਤ, ਸਾਧ ਸੰਗਤ ਤਰ ਜਾਹੇਗਾ। ਤਿਲੰਗ ਮਹੱਲਾ ਨਾਵਾ ਕਾਫੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ। ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਅਜਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤੁਹਾਨੂੰ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ, ਜਨ ਹਿਤ ਜਾ ਸਿਉ ਕੀਨਾ। ਜੀਓ ਛੂਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ, ਜਾਕੋ ਤੁਮ ਜਾਨੋ। ਨਾਨਕ ਹਰ ਗੁਣ ਗਾਏ ਲੈ, ਸਭ ਸੁਪਨ ਸਮਾਨੋ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।